ਬੱਲੇ ਹਾਰੇ ਸੱਚਿਆ ਸਹਿਦਾ ਸਹਿਦਾ ਬੱਲੇ ਹਾਰੇ ਤਦਿਆ ਗੇ ਦਸ ਮਾਰੀ ਵਾਰ ਤਦਿਆ ਗੇ

ਸਰਦਾਰ ਕਮਲਜੀਤ ਸਿੰਘ ਜੀ ਲੰਗਰਾਂ ਲਈ ਬੇਨਤ ਮਾਇਆ ਹਾਜ਼ਰ ਕਰਦੇ, ਆਪਰੇਸ਼ਨ ਦੀ ਕਾਮਯਾਬੀ ਲਈ ਬੇਨਤੀ ਕਰਦੇ। ਸਰਦਾਰ ਸੰਗਤ ਸਿੰਘ ਜੀ ਪਾਤਸ਼ਾਹ ਕਿਰਪਾ ਕਰਨੀ ਦੇ ਅਰੋਗਤਾ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਊਗੀ, ਸਿਰੇ ਭਾਵ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ, ਇੱਧਰ ਧਿਆਨ ਦਿਓ, ਦੱਸੋ ਸਾਧ ਸੰਗਤ ਜੀ, ਅੱਜ ਤਖ਼ਤ ਸਾਹਿਬ ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, ₹5 ਜਮ੍ਹਾਂ ਕਰਾਉਣ। ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, ₹25 ਤਨਖਾਹ ਜਮ੍ਹਾਂ ਕਰਾ ਕੇ ਸਾਰੇ ਅੰਮ੍ਰਿਤ ਅਬਲਾਖੀ ਸੱਜਣ ਕੇ ਸ਼ਨਾਨ ਕਰਕੇ ਚਿੱਟੇ ਕਛਹਿਰੇ ਸਵੱਛ ਵਸਤਰ ਪਹਿਨ ਕੇ

ਸਰਬ ਕਲਾ ਭਰਪੂਰ ਜੈ ਜਗਤਾਰ ਨਾਨਕ ਦਾ ਜਨਦਾਰ ਤੁਧਿਆ ਕੇ।

ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਾ ਹਾਂ। ਗੁਰੂ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਅੰਤਮਾ ਹਾਜ਼ਰ ਹੈ ਹਾਜ਼ਰੀਆਂ ਦਰ ਵਿੱਚ ਪ੍ਰਵਾਹ ਨੂੰ ਕਰਦੀਆਂ ਗੁਰੂ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਦੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਪਿਆ ਵੰਡ ਛਕਿਆ ਧਰਮ ਹਿਤ ਸੀਸ ਦਿੱਤੇ ਸਿੱਖੀ ਸਦਕ ਨਿਆਰਿਆ ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ। ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅਗਾ ਨਾਨਕਾ ਖਲਾ ਕੀ ਚਾਰ ਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਤ ਬਿਰਦ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾਰੇ।

ਪ੍ਰਤਦਾਨ ਬੁੱਧ ਵਿਵੇਕ ਰਹਿਤ ਰੱਖਿਆ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ,

ਮਦੀਨਨ ਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਹਿਨ ਰੁਗਤ ਤਖਤ ਸੱਚ ਖੰਡ ਸ਼੍ਰੀ ਅਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ।

ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਜਵੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਰੋ ਵੰਦਨਾ ਅਨੇਕ ਵਾਰ।

0: ਆਪਣਾ ਜੀਵਨ ਸਫਲਾ ਕਰੋ ਜੀ।
1: ਸਤਨਾਮ ਧੰਨ

माया मोह परम पै पूले सोत दारा स्यों प्रीत लगाई।

ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਸਤਿਗੁਰੂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਗਰੀਬ ਨਵਾਜ ਦਇਆ ਦੇ ਦਾਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਧਰ ਪ੍ਰੀਤਮ ਬਾਜਾਂ ਵਾਲੇ ਤਾਜਾਂ ਵਾਲੇ ਸੱਚੀ ਸਰਕਾਰ ਦੋ ਜਹਾਨ ਦੇ ਵਾਲੀ ਵਾਲੀਏ ਕੁਲਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਤਰਸ ਕੀਤਾ ਹੈ ਆਪਾਂ ਸਾਰਿਆਂ ਤੇ। ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਜਦੋਂ ਸਤਿਗੁਰੂ ਤਰਸ ਕਰਦੇ ਨੇ ਇਹ ਸਾਧ ਸੰਗਤ ਫਿਰ ਮਿਹਰ ਵਰਤਦੀ ਹੈ ਕਿਉਂਕਿ ਉਹਦੀ ਮਿਹਰ ਉਹਦੇ ਤਰਸ ਤੋਂ ਬਿਨਾਂ ਨਹੀਂ ਹੁੰਦੀ। ਸਤਿਗੁਰੂ ਜੀ ਦੀ ਗੋਦ ਵਿੱਚ ਬੈਠਣਾ, ਗੋਦ ਦਾ ਨਿੱਘ ਮਾਨਣਾ, ਕਥਾ ਕੀਰਤਨ ਕਰਨਾ, ਸੇਵਾ ਕਰਨੀ, ਮਹਾਰਾਜ ਜੀ ਦੇ ਤੇ ਤਰੁੱਠਦੇ ਆ ਨਾ ਸਾਧ ਸੰਗਤ ਜੀ, ਉਹਨੂੰ ਬਖਸ਼ਿਸ਼ ਕਰਦੇ ਆ। ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਅਣ ਦਿਨ ਪੂਜਹਿ ਗੁਰ ਕੇ ਪੈਰ, ਇਹੋ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹੀ ਮੇਲੇ। ਉਹ ਆਪ ਹੀ ਮੇਲੇ ਤਾਂ ਹੀ ਕਿਰਪਾ ਵਰਤਦੀ ਹੈ। ਸੋ ਸੁਭਾਗਾ ਸਮਾਂ ਮਿਲਿਆ ਹੈ ਅੱਜ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਤੋਯੁਗੀ ਤਪ ਸਥਾਨ, ਜੋ ਕਲਯੁਗ ਦੇ ਤਾਰਨ ਵਾਸਤੇ, ਠਾਰਨ ਵਾਸਤੇ, ਉਬਾਰਨ ਵਾਸਤੇ ਸਤਿਗੁਰੂ ਗਰੀਬ ਨਿਵਾਜ ਨੇ ਪ੍ਰਗਟ ਕੀਤਾ ਹੈ। ਸੱਚਖੰਡ ਤਖਤ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਦਰਸ਼ਨ ਦੀਦਾਰ ਹੋਏ ਹਨ। ਗੁਰੂ ਕੇ ਰਾਗੀ ਜਥਿਆਂ ਰਸ ਭਿੰਨਾ ਕੀਰਤਨ ਕੀਤਾ। ਸਿੰਘ ਸਾਹਿਬ ਜੀ ਨੇ ਅਰਦਾਸ ਬੇਨਤੀ ਤਰਲਾ ਕੀਤਾ, ਜੋਦੜੀ ਕੀਤੀ ਮਹਾਰਾਜ ਜੀ ਦੇ ਅੱਗੇ, ਆਪਣੇ ਸਾਰਿਆਂ ਦਾ ਤਰਲਾ ਲਿਆ। ਕਿਤਨੇ ਪਿਆਰ ਦੇ ਵਿੱਚ ਤਰਲਾ ਲਿਆ, ਕੋਈ ਐਸਾ ਨਹੀਂ ਜਿਹੜਾ ਰਹਿ ਗਿਆ ਹੋਵੇ ਅਰਦਾਸ ਵਿੱਚ। ਸਤਿਗੁਰ ਸਭਨਾਂ ਦਾ ਭਲਾ ਬਣਾਏ, ਸਤਿਗੁਰੂ ਤੇ ਸੀਸਾਂ ਬੜੀਆਂ ਦਿੰਦੇ ਹੈ। ਆਪਣੇ ਕੋਈ ਸਾਧ ਸੰਗਤ ਭਾਂਡਾ ਹੀ ਨਹੀਂ ਹੁੰਦਾ, ਆਪਣਾ ਭਾਂਡਾ ਹੀ ਛੋਟਾ ਹੈ। ਵਸਤੂ ਸਤਿਗੁਰੂ ਕੋ ਬੇਅੰਤ ਨੇ, ਬੜੀਆਂ ਵੱਡੀਆਂ ਬਰਕਤਾਂ ਨਿਆਮਤਾਂ ਰਹਿਮਤਾਂ ਲੈ ਕੇ ਸਤਿਗੁਰੂ ਬੈਠੇ ਨੇ ਕਿ ਮੇਰੇ ਗੁਰਸਿੱਖ ਆਉਣ ਆ ਕੇ ਪ੍ਰਾਪਤ ਕਰਨ। ਸੋ ਪਹਿਲੀ ਵਾਰ ਸਤਿਗੁਰਾਂ ਦੀ ਗੋਦ ਮਿਲੀ ਆਪਣੀ ਜੀਵਨ ਦੇ ਵਿੱਚ। ਬੜਾ ਤਰਸ ਕੀਤਾ ਸਤ ਪੁਰਸ਼ਾਂ ਨੇ, ਦਰਸ਼ਨ ਦੀਦਾਰ ਹੋਏ। ਧੰਨ ਧੰਨ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ, ਧੰਨ ਧੰਨ ਪਿਆਰੇ ਭਾਈ ਧਰਮ ਸਿੰਘ ਸਾਹਿਬ ਜੀ ਦੇ ਅੰਗੀਠੇ ਸਾਹਿਬ ਦੇ। ਮਨ ਆਨੰਦਿਤ ਹੋਇਆ ਜਦੋਂ ਆਪਾਂ ਦਰਸ਼ਨ ਕਰਦੇ ਹਾਂ ਨਾ ਸਾਧ ਸੰਗਤ ਜੀ, ਅਤੇ ਉੱਥੇ ਵੀ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਉੱਥੇ ਹੀ ਧੰਨ ਧੰਨ ਮਾਤਾ ਭਾਗ ਕੌਰ ਜੀ, ਜਿਹਨੂੰ ਆਪਾਂ ਸਨਮਾਨ 'ਚ ਮਾਤਾ ਭਾਗੋ ਜੀ ਵੀ ਕਹਿ ਕਰਕੇ ਨਿਵਾਜਦੇ ਹਾਂ, ਉਹਨਾਂ ਦੇ ਦਰਸ਼ਨ ਹੋਏ, ਸ਼ਸਤਰਾਂ ਦੇ ਦਰਸ਼ਨ ਹੋਏ, ਤਪ ਸਥਾਨ ਦੇ। ਉੱਥੇ ਇਹ ਮਹਿਸੂਸ ਹੋ ਰਿਹਾ ਹੈ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਇਹਨਾਂ ਗੁਰਸਿੱਖਾਂ ਅਤੇ ਇਹਨਾਂ ਬੀਬੀਆਂ ਨੇ ਸਾਧ ਸੰਗਤ ਜੀ ਮਹਾਰਾਜ ਨਾਲ ਥਾਂ ਪ੍ਰੇਮ ਕੀਤਾ,
ਆਪਾਂ ਨੂੰ ਵੀ ਸਿਖਾਇਆ ਹੈ ਕਿ ਭਾਈ ਪ੍ਰੇਮ ਕਿਵੇਂ ਕਰੀਦਾ ਹੈ, ਕਿਸ ਤਰ੍ਹਾਂ ਗੁਰੂ ਦੇ ਕੋਲ ਰਹਿਣਾ ਹੈ। ਪੜ੍ਹਤਾ ਆਪਾਂ ਦਿੰਦੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ। ਇਹ ਵਾਲੀ ਦਾਤ ਮਹਾਰੇ ਸਾਹਿਬ ਕਹਿੰਦੇ ਮੈਂ ਉਹਨੂੰ ਦੇਵਾਂਗਾ ਜਿਹੜਾ ਰਹਿਤ ਵਿੱਚ ਪ੍ਰਪੱਕ ਹੋਏਗਾ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਆਪਣੇ ਕੋਲ ਰਹਿਤ ਨਹੀਂ ਰੱਖੀ ਜਾਂਦੀ ਸਾਧ ਸੰਗਤ ਜੀ, ਆਪਣਾ ਭਾਂਡਾ ਗੰਦਾ ਹੈ। ਫਿਰ ਵੀ ਮਹਾਰੇ ਨੇ ਕਿੱਡਾ ਤਰਸ ਕੀਤਾ ਕਿ ਆਪਾਂ ਸਾਰਿਆਂ ਨੂੰ ਆਪਣੀ ਗੋਦ ਬਖਸ਼ੀ। ਦਾਸ ਕਈ ਵਾਰੀ ਜ਼ਿਕਰ ਕਰਦਾ ਹੁੰਦਾ ਵੀ ਇੱਕ ਵਾਰ ਇੱਕ ਫਕੀਰ ਕਿਧਰੇ ਗੁਜ਼ਰਿਆ ਗਿਆ ਅਤੇ ਅੱਗੇ ਬਾਗ ਦਾ ਮਾਲੀ ਸੀ, ਉਹ ਕਹਿੰਦਾ ਮਹਾਂਪੁਰਖੋ ਇੱਧਰ ਚਰਨ ਪਾ ਦਿਓ। ਅਤੇ ਉਹ ਜਦੋਂ ਮਿਲਣ ਗਏ ਨਾ ਅਤੇ ਉਹਨਾਂ ਨੇ ਇੱਕ ਫਲਾਂ ਦੀ ਟੋਕਰੀ ਦਿੱਤੀ, ਅਤੇ ਜਦੋਂ ਟੋਕਰੀ ਦਿੱਤੀ ਅਤੇ ਉਹ ਟੋਕਰੀ 'ਚ ਦੋ ਤਿੰਨ ਫਲ ਜਿਹੜੇ ਸਨ ਉਹ ਦਾਗੀ ਸਨ, ਖਰਾਬ ਸਨ, ਉਹਨਾਂ ਕੱਢ ਲਏ ਅਤੇ ਕੂੜੇ 'ਚ ਸੁੱਟ ਦਿੱਤੇ। ਅਤੇ ਉਹ ਫਕੀਰ ਸ਼ੇਖ ਸ਼ਾਦੀ ਰਾਨ ਦੇ ਸੂਫੀ ਸੰਤ ਨੇ ਅੱਖਾਂ ਭਰ ਲਈਆਂ ਸਾਧ ਸੰਗਤ ਜੀ। ਅਤੇ ਬਾਗ ਦੇ ਮਾਲੀ ਕਹਿਣ ਲੱਗੇ ਕੀ ਹੋਇਆ ਹੈ ਭਾਈ, ਤੁਸੀਂ ਨੇਤਰ ਕਿਉਂ ਭਰੇ ਹੈ? ਕਹਿਣ ਲੱਗੇ ਨੇਤਰ ਇਸ ਕਰਕੇ ਭਰੇ ਆ ਵੀ ਤੂੰ ਆਹ ਜਿਹੜੀ ਕਰਨੀ ਕੀਤੀ ਆ ਨਾ ਸਾਡੇ ਸਾਹਮਣੇ, ਇਹਦਾ ਭਾਵ ਦੱਸੋਗੇ? ਕਹਿੰਦੇ ਜੀ ਸੁਣ ਲਓ। ਕਹਿੰਦੇ ਟੋਕਰੀ 'ਚੋਂ ਬਾਹਰ ਕਿਉਂ ਸੁੱਟ ਦਿੱਤੇ? ਕਹਿਣ ਲੱਗੇ ਜੀ ਤੁਹਾਡੇ ਦੇਣ ਯੋਗ ਨਹੀਂ, ਇਹਨਾਂ ਨੂੰ ਦਾਗ ਲੱਗਾ ਹੈ, ਖਰਾਬ ਨੇ। ਕਹਿੰਦੇ ਬਸ ਤੇਰੀ ਇਤਨੀ ਕੀਰਤ ਤੋਂ ਮੈਨੂੰ ਪਤਾ ਲੱਗਾ ਅਤੇ ਮੇਰੇ ਨੇਤਰ ਤਾਂ ਛਲਕੇ ਆਏ। ਕਹਿ ਦਿਓ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ। ਨੇਤਰ ਇਸ ਕਰਕੇ ਛਲਕਾਏ ਹੈ ਕਿਉਂਕਿ ਇਹਨਾਂ 'ਚ ਇੱਕ ਦੋ ਦਾਗ ਨੇ ਅਤੇ ਤੂੰ ਬਾਹਰ ਸੁੱਟ ਦਿੱਤਾ। ਕਹਿੰਦੇ ਮੈਂ ਜਦੋਂ ਆਪਣੇ ਮੁਰਸ਼ਦ ਕੋਲ ਆਉਣਾ ਹੈ, ਜਿਵੇਂ ਆਪਾਂ ਆਏ ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਕਮਲਾਂ, ਹੁਣ ਆਪਣੇ ਜਿਹਦੇ ਕਿੰਨੇ ਔਗਣ, ਕਿੰਨੀਆਂ ਆਪਾਂ ਗਲਤੀਆਂ ਕੀਤੀਆਂ, ਕਿੰਨੇ ਦਾਗ ਨੇ ਆਪਣੇ ਅੰਦਰ ਦੇ, ਪਰ ਸਤਿਗੁਰੂ ਕਿੰਨੇ ਤਰੁੱਠ ਕੇ ਪਿਆਰ ਕਰਦੇ ਨੇ। ਉਹ ਕਹਿੰਦਾ ਮੇਰੇ ਨੇਤਰ ਤਾਂ ਭਰੇ ਹੈ, ਮੈਂ ਪੰਜ ਵਕਤ ਨਮਾਜ਼ ਅਦਾ ਕਰਦਾ, ਮੇਰਾ ਖੁਦਾ ਮੈਨੂੰ ਆਪਣੀ ਬੁੱਕਲ 'ਚ ਬਹਾਉਂਦਾ ਏ, ਤੂੰ ਤੇ ਦੋ ਦਾਗ ਲੱਗੇ ਹੋਏ ਤੇ ਚੁੱਕ ਕੇ ਬਾਹਰ ਸੁੱਟ ਦਿੱਤੇ, ਅੱਖਾਂ ਤਾਂ ਭਰੀਆਂ, ਮੇਰਾ ਪੈਰ ਤੋਂ ਸਿਰ ਤੱਕ ਤਨ ਮਨ ਸਾਰਾ ਦਾਗਾਂ ਨਾਲ ਭਰਿਆ ਏ, ਤੇ ਮੇਰਾ ਮੁਰਸ਼ਦ ਫੇਰ ਵੀ ਮੈਨੂੰ ਆਪਣੀ ਗੋਦੀ ਚੋਂ ਬਾਹਰ ਨਹੀਂ ਸੁੱਟਦਾ। ਆਖੋ ਸਤਨਾਮ। ਇਹ ਹੁੰਦੀ ਹੈ ਖੇਡ ਸਾਧ ਸੰਗਤ ਜੀ। ਸਭ ਕੁਝ ਮਿਲ ਗਿਆ ਮੁਦੇ ਖੁਦਾ ਸੇ, ਖੁਦਾ ਕੋ ਮੰਗ ਕਰ, ਅਬ ਹਾਥ ਉੱਠਤੇ ਨਹੀਂ ਦੁਆ ਕੇ ਲੀਏ। ਅੱਜ ਸਤਿਗੁਰਾਂ ਕਨੇਰੀ ਨਦਰ ਕੀਤੀ ਹੈ, ਕੁਝ ਬਿਆਨ ਨਹੀਂ ਹੋ ਰਿਹਾ, ਕੀ ਬਿਆਨ ਕਰੀਏ। ਬਾਬਾ ਕਬੀਰ ਸਾਹਿਬ ਜੀ ਤਾਂ ਇੱਥੋਂ ਤੱਕ ਕਹਿੰਦੇ ਵੀ ਕਥਾ ਕਰਨੀ ਤਾਂ ਬੜੀ ਮਹਿੰਗੀ ਹੈ, ਉਹਦੀ ਸਿਫਤ ਕਰਨੀ ਤਾਂ ਬਹੁਤ ਉੱਚੀ ਗੱਲ ਹੈ, ਉਹਦੇ ਲਿਖੇ ਹੋਏ ਕਲਾਮ ਨੂੰ ਪੜ੍ਹਨਾ ਹੀ ਬਹੁਤ ਔਖਾ। ਮਹਾਰਾਜ ਦੀ ਬਾਣੀ ਹੈ ਨਾ ਜਿਹੜੀ ਦਸਮ ਦੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ, ਆਪਾਂ ਤਾਂ ਜੀ ਉਹ ਨਹੀਂ ਸ਼ੁੱਧ ਪੜ੍ਹ ਸਕਦੇ, ਪਰ ਗੁਰੂ ਨੇ ਵੱਡਾ ਤਰਸ ਕੀਤਾ ਆਪਣੇ 'ਤੇ। ਤਾਂ ਕਰਕੇ ਸਾਧ ਸੰਗਤ ਜੀ ਮਹਾਰਾਜ ਦੀ ਵੱਡੀ ਵਡਿਆਈ ਹੈ, ਉਹ ਸਮਰੱਥ ਹੈ, ਅਕਥ ਹੈ, ਬੇਅੰਤ ਹੈ, ਉਹਦੇ ਵਰਗਾ ਕੋਈ ਦੂਜਾ ਨਹੀਂ ਹੈ। ਸੋ ਸਤਿਗੁਰੂ ਜੀ ਦੀ ਮਿਹਰ ਹੈ, ਮਿਹਰ ਹੀ ਸਤਿਗੁਰੂ ਰੱਖਣਾ, ਕਿਉਂਕਿ ਮਿਹਰ ਤੋਂ ਉੱਤੇ ਕੁਝ ਨਹੀਂ ਹੈ। ਜਿਸ ਤਰ੍ਹਾਂ ਮਹਾਰੇ ਸੱਚੇ ਪਾਤਸ਼ਾਹ ਦੇ ਸਿੱਖ ਸਨ, ਮਹਾਰੇ ਕਹਿੰਦੇ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰੇ ਦੇ ਅਰਥ ਕਰਕੇ ਸੁਣਾਵੇ ਥੋੜ੍ਹੇ ਸਮੇਂ 'ਚ, ਅਤੇ ਸਾਰਿਆਂ ਦੇ ਨੇਤਰ ਨੀਵੇਂ ਹੋ ਗਏ। ਇੱਕ ਰੰਗੀ ਹੋਈ ਰੂਹ ਪਰਮੇਸ਼ਰ ਦੇ ਪਿਆਰ 'ਚ ਮਹਾਰਾਜ ਨੇ ਨਦਰ ਕੀਤੀ, ਉਹ ਕਹਿੰਦੇ ਪਾਤਸ਼ਾਹ ਗੁਰਪ੍ਰਸਾਦ। ਆਖੋ ਸਤਨਾਮ ਸ੍ਰੀ। ਕਹਿੰਦੇ ਮਹਾਰਾਜ ਤੁਹਾਡੀ ਮਿਹਰ ਚਾਹੀਦੀ, ਕਿਰਪਾ ਚਾਹੀਦੀ ਹੈ, ਬਸ ਕਿਰਪਾ ਨਾਲ ਹੀ ਸਾਰਾ ਕੁਝ ਹੈ, ਤੁਰੇ ਫਿਰਦੇ ਹਾਂ, ਜੇ ਕਿਰਪਾ ਤੁਸੀਂ ਹਟਾ ਲਈ ਤਾਂ ਆਪਾਂ ਕੁਛ ਵੀ ਨਹੀਂ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਤ ਕਬੀਰ ਸਾਹਿਬ ਕਹਿੰਦੇ ਮੈਂ ਕੀ ਸਿਫਤ ਕਰਾਂ ਪਾਤਸ਼ਾਹ, ਕਿਵੇਂ ਕਥਾ ਕਰਾਂ ਤੇਰੀ ਲਿਖਾਂ, ਕਿਉਂਕਿ ਮੇਰੇ ਅੰਦਰ ਤੇ ਭਾਵਨਾ ਦਿਸਦੀ ਹੈ। ਕਬੀਰ ਸਾਤ ਸਮੁੰਦਹਿ ਮਸ ਕਰੋ, ਕਲਮ ਕਰੋ ਬਨਰਾਏ, ਬਸਦਾ ਕਾਗਜ਼ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਕਿੱਡੀ ਵੱਡੀ ਉਡਾਰੀ ਹੈ। ਕਹਿੰਦੇ ਸੱਤ ਸਮੁੰਦਰ ਜਿਹੜੇ ਨੇ ਉਹਨਾਂ ਦੀ ਸ਼ਾਹੀ ਬਣਾ ਲਈ ਜਾਵੇ,
ਕਿੰਨਾ ਪਾਣੀ ਇੱਕ ਸਮੁੰਦਰ ਵਿੱਚ, ਇੰਨਾ ਪਿਆਰ ਕਰ ਗਏ ਕਬੀਰ ਸਾਹਿਬ ਜੀ। ਕਹਿਣ ਲੱਗੇ ਸੱਤ ਸਮੁੰਦਰ ਜਿਹੜੇ ਨੇ ਉਹਨਾਂ ਦੀ ਸ਼ਾਹੀ ਤਿਆਰ ਕੀਤੀ ਜਾਵੇ ਸਾਧ ਸੰਗਤ ਜੀ, ਅਤੇ ਉਸ ਸ਼ਾਹੀ ਨੂੰ ਫਿਰ ਜਿੰਨੇ ਵੀ ਸ੍ਰਿਸ਼ਟੀ ਦੇ ਦਰਖਤ ਨੇ, ਜੰਗਲ ਨੇ, ਉਹਨਾਂ ਸਾਰਿਆਂ ਦੀਆਂ ਕਲਮਾਂ ਘੜ ਲਈਆਂ ਜਾਣ, ਅਤੇ ਜਿਹੜੀ ਧਰਤੀ ਹੈ ਵਸੁਧਾ ਇਹਦਾ ਕਾਗਜ਼ ਤਿਆਰ ਕਰ ਲਿਆ ਜਾਵੇ। ਤੁਸੀਂ ਅੱਖਾਂ ਬੰਦ ਕਰਕੇ ਸੋਚੋ ਕਿੰਨੀ ਮਹਿੰਗੀ ਅਤੇ ਪਿਆਰੀ ਉਡਾਰੀ ਹੈ ਉਹਨਾਂ ਦੀ, ਕਿੰਨੀ ਭਾਵਨਾ ਨਾਲ ਉਹ ਕਹਿ ਰਹੇ ਵੀ ਕਿਵੇਂ ਮਹਾਰਾਜ ਤੇਰੀ ਸਿਫਤ ਕਰਾਂ, ਮੈਨੂੰ ਸਮਝ ਨਹੀਂ ਲੱਗਦੀ। ਵਿਦਵਾਨ ਮੁੱਕ ਗਏ, ਗ੍ਰੰਥਾਂ ਦੀਆਂ ਲਿਖਤਾਂ ਨੇ ਵੀ ਇਹ ਗੱਲ ਕਹਿ ਦਿੱਤੀ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ, ਹੋਸ਼ੀਆਂ ਗੱਲਾਂ ਨੇ। ਸੋ ਸਤਿਗੁਰੂ ਮਹਾਰਾਜ ਦੀ ਗੋਦ 'ਚ ਬਹਿ ਕੇ ਉਹਦੀਆਂ ਬਾਤਾਂ ਪਾਉਣ ਦੇ ਸੁਭਾਗ ਮਿਲੇ ਆਪਾਂ ਨੂੰ। ਸਤਿਗੁਰੂ ਮਿਹਰ ਕਰਦੇ ਨੇ, ਦਇਆ ਕਰਦੇ। ਬਾਬਾ ਕਬੀਰ ਸਾਹਿਬ ਕਹਿੰਦੇ ਸੱਤ ਸਮੁੰਦਰਾਂ ਦੀ ਸ਼ਾਹੀ ਲਵਾਂ ਕਰ ਤਿਆਰ, ਅਤੇ ਸਾਰੇ ਦਰਖਤਾਂ ਦੀਆਂ ਕਲਮਾਂ ਘੜ ਲਾਂ, ਅਤੇ ਉਹਨਾਂ ਕਲਮਾਂ ਨੂੰ ਘੜ ਕੇ ਅਤੇ ਫਿਰ ਧਰਤੀ ਦਾ ਕਾਗਜ਼ ਬਣਾ ਲਾਂ, ਅਤੇ ਲਿਖਣ ਲੱਗ ਪਾਂ ਉਸ ਪਰਮੇਸ਼ੁਰ ਵਾਹਿਗੁਰੂ ਅਕਾਲ ਪੁਰਖ ਦੀ ਕਥਾ। ਕਹਿੰਦੇ ਵੀ ਸੱਤ ਸਮੁੰਦਰਾਂ ਦੀ ਸ਼ਾਹੀ ਮੁੱਕ ਜਾਣੀ ਹੈ, ਕਲਮਾਂ ਮੁੱਕ ਜਾਣੀਆਂ ਨੇ, ਕਾਗਜ਼ ਮੁੱਕ ਜਾਣਾ ਏ, ਪਰ ਉਸ ਵਾਹਿਗੁਰੂ ਦਾ ਜਸ ਨਹੀਂ ਲਿਖਿਆ ਜਾਣਾ। ਬੋਲੋ ਸਤਨਾਮ ਸ੍ਰੀ, ਸਤਨਾਮ ਸ੍ਰੀ। ਐਸੀਆਂ ਖੇਡਾਂ ਸਾਧ ਸੰਗਤ ਜੀ ਅੰਦਰ ਦੀਆਂ ਨੇ, ਪ੍ਰੇਮ ਦੀਆਂ ਨੇ, ਪ੍ਰੇਮ ਤੋਂ ਬਿਨਾਂ ਕੁਝ ਨਹੀਂ। ਦਸਵੇਂ ਪਾਤਸ਼ਾਹ ਮਹਾਰਾਜ ਦੇ ਸਵਈਏ ਆਪਾਂ ਰੋਜ਼ ਪੜ੍ਹਦੇ ਹਾਂ, ਪਾਤਸ਼ਾਹ ਰੋਜ਼ ਆ ਕੇ ਮਿਲਦੇ ਨਿਤਨੇਮ। ਪਾਤਸ਼ਾਹ ਫਰਮਾਉਂਦੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹਿਓ ਬਕ ਧਿਆਨ ਲਗਾਇਓ, ਨਾਹਤ ਫਿਰਿਓ ਲੀਏ ਸਾਧ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ, ਤੇ ਨਹੀਂ ਪ੍ਰਭ ਪਾਇਓ। ਪ੍ਰੇਮ ਬੜੀ ਵੱਡੀ ਸੁਗਾਤ, ਬੜੀ ਵੱਡੀ ਬਖਸ਼ਿਸ਼ ਹੈ, ਪਰ ਹੁੰਦਾ ਨਹੀਂ ਕਰੀਏ ਕਿ ਆਪਾਂ ਥੋੜ੍ਹੀ ਜਿਹੀ ਸੇਵਾ ਕਰਕੇ ਸਿਮਰਨ ਕਰਕੇ ਹਉਮੈ ਲਈ ਫਿਰਦੇ ਹਾਂ ਵੀ ਮੇਰਾ ਨਾਮ ਨਹੀਂ ਹੈ, ਮੈਨੂੰ ਸੀਸ ਨਹੀਂ ਮਿਲੀ ਹੈ। ਸੋ ਇਸ ਤਰ੍ਹਾਂ ਬਾਰੇ ਕਹਿੰਦੇ ਪ੍ਰੇਮ ਤੇ ਪਰੇ ਮੈਂ ਹੈ, ਦੇਈ ਜਾਣਾ ਲੈਣਾ ਕੁਝ ਨਹੀਂ ਹੈ। ਸੋ ਸਤਿਗੁਰੂ ਜੀ ਦੇ ਪਿਆਰ 'ਚ ਜਿੰਨਾ ਪ੍ਰੇਮ ਕੀਤਾ ਉਹ ਸੀ ਧੰਨ ਧੰਨ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ, ਧੰਨ ਧੰਨ ਪਿਆਰੇ ਭਾਈ ਧਰਮ ਸਿੰਘ ਸਾਹਿਬ ਜੀ, ਧੰਨ ਧੰਨ ਮਾਤਾ ਭਾਗ ਕੌਰ ਜੀ, ਜਿਨ੍ਹਾਂ ਨੇ ਗੁਰੂ ਨਾਲ ਥਾ ਪ੍ਰੇਮ ਕੀਤਾ, ਇੰਨੀ ਸੇਵਾ ਘਾਲਣਾ ਘਾਲੀ, ਇੱਕ ਵਾਰ ਗੁਰੂ ਨੂੰ ਸਿਰ ਦੇ ਕੇ ਤੁਰੇ ਮੁੜ ਕੇ ਵਾਪਸ ਨਹੀਂ ਗਏ। ਉਹ ਸਾਧ ਸੰਗਤ ਜੀ ਆਪਾਂ ਤੇ ਕਈ ਵਾਰੀ ਡਰੀ ਦਾ ਹੈ ਕੋਈ ਮਹਾਂਪੁਰਖ ਕੋਈ ਸਾਧੂ ਕਿਤੇ ਆਪਾਂ ਨੂੰ ਸੇਵਾ ਨਾ ਲਾ ਦੇਣ, ਆਪਾਂ ਡਰਦੇ ਰਹਿੰਦੇ ਹਾਂ ਵੀ ਜਿਹੜੇ ਰੱਬ ਦੇ ਪਿਆਰੇ ਦੂਰ ਰਹੋ, ਕਿਤੇ ਕਹਿ ਨਾ ਦੇਣ ਭਾਈ ਭਾਂਡੇ ਮਾਂਜੋ ਟੋਕਰੀ ਢੋ, ਫਿਰ ਬਾਬਾ ਜੀ ਬੰਧਨ ਪੈ ਜਾਣਗੇ। ਕਈਆਂ ਨੂੰ ਵੇਖੀਦਾ ਨਾ, ਉਹ ਕਹਿਣਗੇ ਬਾਬਾ ਜੀ ਪਾਸੇ ਰਹੀਦਾ, ਕੋਈ ਪਤਾ ਨਹੀਂ ਕਿਤੇ ਮਹਾਂਪੁਰਖ ਹੁਕਮ ਕਰ ਦੇਣ ਤੇ ਫਿਰ ਸੇਵਾ ਬੰਧਨ। ਇਹਨਾਂ ਨੂੰ ਇਹ ਨਹੀਂ ਪਤਾ ਭਲਿਓ ਆਪਾਂ ਅਸਲ ਬੰਧਨਾਂ 'ਚ ਪਏ ਹਾਂ। ਜਦੋਂ ਕੋਈ ਰੱਬ ਦਾ ਪਿਆਰਾ ਗੁਰੂ ਨਾਨਕ ਦੇ ਘਰ ਦੀ ਸੇਵਾ ਦਿੰਦਾ ਹੈ ਨਾ, ਉਹ ਬੰਧਨਾਂ ਤੋਂ ਮੁਕਤ ਕਰਦੀ ਹੈ। ਸਾਨੂੰ ਸੋਝੀ ਨਹੀਂ, ਅਸੀਂ ਕਹਿ ਦਈਦਾ ਮਹਾਂਪੁਰਖ ਸਤਿਪੁਰਸ਼ ਜਿਹੜੇ ਹਜ਼ੂਰੀ 'ਚ ਰਹਿੰਦੇ ਉਹਨਾਂ ਦੇ ਕੋਲ ਪਿਆਰੇ ਨੇ, ਜਿਵੇਂ ਸਿੰਘ ਸਾਹਿਬ ਜਥੇਦਾਰ ਸਾਹਿਬ ਜੀ, ਆਪਾਂ ਦਰਸ਼ਨਾਂ ਨੂੰ ਤਰਸਦੇ ਹਾਂ, ਪਿਆਰ ਮਾਣਦੇ ਹਾਂ। ਇਹ ਪੁਰਾਤਨ ਕਮਾਈਆਂ ਕੀਤੀਆਂ ਇਹਨਾਂ ਗੁਰਸਿੱਖਾਂ ਦੀਆਂ, ਇਹ ਜਿਤਨੇ ਵੀ ਮਹਾਰਾਜ ਦੇ ਤਖਤ ਨੇ ਨਾ, ਉਹਨਾਂ ਦੇ ਜਿਤਨੇ ਵੀ ਸੇਵਾਦਾਰ ਸੰਗੀ ਨੇ ਸਾਰੇ ਮਹਾਰਾਜ ਦੇ ਨਾਲ ਨੇ। ਪੁਰਾਤਨ ਸਮੇਂ ਤੋਂ ਖੇਡਾਂ ਨੇ, ਇਹ ਕੋਈ ਇੱਥੋਂ ਦੀ ਖੇਡ ਥੋੜ੍ਹਾ ਹੈ। ਆਪਾਂ ਘਰੇ ਕੋਈ ਸੇਵਾ ਵਾਲੀ ਕੰਮ ਲਈ ਰੱਖਣਾ ਹੋਵੇ ਬੰਦਾ, ਤੇ ਕਿੰਨੀ ਵਾਰੀ ਸੋਚੀਦਾ, ਕਿੰਨਾ ਉਹਦੇ ਬਾਰੇ ਪਤਾ ਕਰੀਦਾ, ਤੇ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ਾਂ ਦੇ ਕੇ ਆਪਣੇ ਦਰਬਾਰਾਂ ਦੀ, ਆਪਣੇ ਕੀਰਤਨ ਦੀ, ਆਪਣੀ ਗੋਦ ਦੀ ਦਾਤ ਦਿੰਦੇ ਨੇ, ਕਿੱਡੇ ਵੱਡੇ ਕਰਮ ਆ ਉਹਨਾਂ ਸਿੱਖਾਂ ਦੇ। ਤਾਂ ਪਾਤਸ਼ਾਹ ਦੇ ਬਚਨ, ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਉਹਨਾਂ ਦੇ ਪੈਰੀ ਪੈਣਾ ਕਰਦੇ ਹਨ, ਉਹਦੇ ਕਰਮ ਐਸੇ ਨੇ। ਸੋ ਇਸ ਤਰ੍ਹਾਂ ਦਾਸ ਨੇ ਆਪ ਸੰਗਤਾਂ ਨੇ ਦੀਦਾਰ ਕੀਤੇ, ਮਨ ਗਦਗਦ ਹੋ ਗਿਆ, ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਆਪ ਜੀ ਦੇ ਅੰਗੀਠੇ ਦੇ ਦਰਸ਼ਨ, ਕਲਗੀਧਰ ਪਾਤਸ਼ਾਹ ਆਪ ਜੀ ਦੀ ਗੋਦ ਵਿੱਚ ਬੈਠੇ ਹਾਂ,
ਅੱਜ ਵੱਡੇ ਭਾਗ ਨੇ ਸਾਧ ਸੰਗਤ ਜੀ, ਭਾਗਾਂ ਤੋਂ ਬਿਨਾਂ ਕੁੱਝ ਨਹੀਂ ਮਿਲਦਾ। ਵਡਭਾਗੀ ਪ੍ਰਭ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ।

ਕਹਿੰਦੇ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਜੇ ਮਿਲਦੀ ਸੰਗਤ, ਤੇ ਸੰਗਤ ਤੋਂ ਬਿਨਾਂ ਮੈਲ ਨਹੀਂ ਉਤਰਨੀ, ਤੇ ਜਿੰਨਾ ਚਿਰ ਮੈਲ ਆਪਣੀ ਉਹਨਾਂ ਚਿਰ ਮਿਲਾਪ ਨਹੀਂ ਹੋਣਾ। ਆਖੋ ਸਤਨਾਮ ਸ੍ਰੀ, ਸਤਨਾਮ ਸ੍ਰੀ। ਸੋ ਐਸੀਆਂ ਇਹ ਬਖਸ਼ਿਸ਼ ਭਰੀਆਂ ਰੂਹਾਂ ਜਿਨ੍ਹਾਂ ਨੇ ਪਿਆਰ ਕੀਤਾ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਚਾਹ ਨਾਮ ਵਿਹੋਣਾ ਚਾਹ ਤ੍ਰਿਕ ਕਿਉਂ ਕਰ ਤ੍ਰਿਪਤਾਵੈ, ਵਾਹਿਗੁਰੂ ਬੂੰਦ ਵਿਹੋਣਾ ਚਾਹ ਤ੍ਰਿਕ ਕਿਉਂ ਕਰ ਤ੍ਰਿਪਤਾਵੈ। ਜਿਵੇਂ ਕਹਿੰਦੇ ਬੰਬੀਹਾ ਸਵੰਤੀ ਬੂੰਦ ਲਈ ਪ੍ਰਿਓ ਪ੍ਰਿਓ ਪ੍ਰਿਓ ਕਰਦਾ ਏ, ਤੇ ਗੁਰਸਿੱਖ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਾ ਏ, ਬਾਰੰਬਾਰ ਬਾਰ ਪ੍ਰਭ ਜਪੀਐ। ਕਈ ਤੇ ਇਹੋ ਜਿਹੇ ਨਿੰਦਕ ਨੇ, ਉਹਨਾਂ ਨੂੰ ਇਹ ਵੀ ਨਹੀਂ ਚੰਗਾ ਲੱਗਦਾ ਜੀ, ਵਾਰ ਵਾਰ ਵਾਹਿਗੁਰੂ ਵਾਹਿਗੁਰੂ ਕਿਉਂ ਕਰਦੇ ਹੋ, ਕਿਉਂ ਨਾ ਭਾਈ ਕਰੀਏ। ਸਤਿਗੁਰੂ ਮਹਾਰਾਜ ਤਾਂ ਜਪਜੀ ਸਾਹਿਬ ਚ ਫਰਮਾਉਂਦੇ ਪਾਤਸ਼ਾਹ ਕਹਿੰਦੇ ਇੱਕ ਦੂ ਜੀਵੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਲੱਖਾਂ ਗੇੜਾ, ਲੱਖਾਂ ਵਾਰੀ ਮਹਾਰਾਜ ਮੇਰੇ ਤੇ ਕਿਰਪਾ ਕਰੋ। ਬਾਬਾ ਫਰੀਦ ਸਾਹਿਬ ਜੀ ਨੇ ਤਾਂ ਮੰਗ ਹੀ ਬੰਦਗੀ ਲਈ, ਇੰਨੀ ਕਮਾਈ ਕੀਤੀ, ਜਦੋਂ ਖੁਦਾ ਦੇ ਦੀਦਾਰ ਹੋਏ ਕਹਿੰਦੇ ਫਰੀਦ ਜੀ ਕੀ ਦਈਏ, ਕਰੋ ਝੋਲੀ। ਉਹ ਕਹਿੰਦੇ ਤੁਹਾਡਾ ਦਿੱਤਾ ਬਹੁਤ ਕੁਝ ਹੈ, ਮੈਂ ਦੁਨੀਆ ਸੇ ਕਿਆ ਮੰਗੂ, ਤੁਮ ਹੀ ਸੇ ਮੰਗਤਾ ਹੂੰ, ਮੈਂ ਤੁਮਸੇ ਵੀ ਕਿਆ ਮੰਗੂ, ਤੁਮ ਹੀ ਕੋ ਮੰਗਤਾ ਹੂੰ, ਮਾਯੂਸ ਹੂੰ ਇਸ ਜਹਾਂ ਮੇ, ਤੇਰੇ ਪਾਸ ਆਨੇ ਕੋ ਜੀ ਚਾਹਤਾ ਹੈ, ਦਿਲ ਨਹੀਂ ਲਗਾ ਤੇਰੇ ਦੀਏ ਖਿਲੌਣੇ ਸੇ, ਤੇਰੀ ਗੋਦ ਪਾਨੇ ਕੋ ਜੀ ਚਾਹਤਾ। ਆਪਾਂ ਕਿੱਥੇ ਬੈਠੇ ਹੋਣਾ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਚ ਕਹਿ ਦਿਓ ਸਤਨਾਮ ਸ੍ਰੀ। ਦੁਨੀਆਂ ਦੀ ਸਭ ਤੋਂ ਮਹਿੰਗੀ ਬਖਸ਼ਿਸ਼ ਹੈ ਦੂਸਰੇ ਕੇਸ। ਜਦੋਂ ਪੀਰ ਬੁੱਧੂ ਸ਼ਾਹ ਆਏ ਸੀ, ਸਮਾਂ ਨਹੀਂ ਇਤਨਾ ਸ਼ਬਦ ਵਿਚਾਰ, ਤੇ ਉਹਨਾਂ ਨੇ ਪੁੱਛਿਆ ਸੀ ਮਹਾਰਾਜ ਸਭ ਤੋਂ ਮਹਿੰਗੀ ਚੀਜ਼ ਕੀ ਹੈ, ਕੀਮਤੀ। ਸੁਣ ਲਿਓ ਭਾਈ, ਜਿੰਨੀਆਂ ਸੰਗਤਾਂ, ਬੱਚਿਆਂ ਨੂੰ ਵੀ ਅੱਗੇ ਦੱਸੋ, ਆਪਣੇ ਤੇ ਫੈਸ਼ਨ ਹੀ ਬਣ ਗਿਆ ਹੁਣ, ਆਪਾਂ ਕੇਸਾਂ ਦੀ ਬੇਅਦਬੀ ਕਰਨ ਨੂੰ ਨਹੀਂ ਹਟਦੇ, ਤੇ ਮਹਾਰਾਜ ਦੀ ਸੰਗਤ 'ਚ ਬਹੀਏ ਫਿਰ ਪਤਾ ਲੱਗਦਾ। ਤੇ ਪਾਤਸ਼ਾਹ ਜੀ ਕੇਸਾਂ 'ਚ ਕੰਘਾ ਕਰਦੇ ਸੀ ਮੇਰੇ ਕਲਗੀਧਰ ਪਾਤਸ਼ਾਹ, ਤੇ ਪੀਰ ਜੀ ਕਹਿਣ ਲੱਗੇ ਮਹਾਰਾਜ ਦੁਨੀਆਂ ਦੀ ਸਭ ਤੋਂ ਮਹਿੰਗੀ ਸਭ ਤੋਂ ਕੀਮਤੀ ਕਿਹੜੀ ਦਾਤ ਹੈ, ਕਿਹੜੀ ਵਸਤੂ ਹੈ। ਤੇ ਮਹਾਰਾਜ ਮੁਸਕਰਾ ਕੇ ਕੇਸਾਂ 'ਚ ਕੰਘੇ ਵੱਲ ਵੇਖ ਕੇ ਹੱਸੇ, ਕਹਿੰਦੇ ਪੀਰ ਜੀ ਆ ਗੁਰੂ ਕੀ ਮੋਹਰ ਹੈ, ਇਹ ਸਭ ਤੋਂ ਕੀਮਤੀ ਤੇ ਮਹਿੰਗੀ ਹੈ ਕੇਸ, ਤੇ ਆਪਾਂ ਜੇ ਸੁਣੀਏ ਪਿਆਰਿਓ ਤੇ ਫਿਰ ਆਪਾਂ ਕਦੇ ਵੀ ਨਾਈ ਕੋ ਨਹੀਂ ਜਾਵਾਂਗੇ। ਆਖੋ ਸਤਨਾਮ। ਇਹ ਗੁਰੂ ਦੀ ਸੰਗਤ 'ਚੋਂ ਮਿਲਣਾ ਸਭ ਕੁਝ, ਤਿੰਨ ਸੱਸੇ ਮਹਾਰੇ ਦੇ ਕੇ ਗਏ ਸਾਨੂੰ, ਸੱਸਾ ਸੁਣਨਾ, ਤੁਸੀਂ ਬਹਿ ਗਏ ਸਾਰੇ, ਦੂਸਰਾ ਸੱਸਾ ਸਮਝ ਆਉਣੀ ਵੀ ਜਿਹੜਾ ਕੀਰਤਨ ਕਰ ਰਿਹਾ ਸਿੰਘ ਸਾਹਿਬ ਕਥਾ ਕਰ ਰਿਹਾ ਕੀ ਸੁਣਾ ਰਿਹਾ, ਤੀਸਰਾ ਸੱਸਾ ਹੈ ਸਮਾਜ ਆਉਣਾ, ਜਿੱਥੋਂ ਆਏ ਆਪਾਂ ਥੋੜੇ ਚਿਰ ਲਈ। ਇਸੇ ਤਰ੍ਹਾਂ ਤਿੰਨ ਸੱਸੇ ਹੋਰ ਨੇ ਗੁਰਮਤਿ ਦੇ, ਪਹਿਲਾ ਸੱਸਾ ਸੇਵਾ, ਦੂਸਰਾ ਸੱਸਾ ਸੰਗਤ, ਤੀਸਰਾ ਸੱਸਾ ਸਿਮਰਨ। ਇਹ ਗਹਿਣੇ ਹੈ, ਪਾਲੋ ਇਹਨਾਂ ਨੂੰ ਗੁਰਮੁਖੀ ਦੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ 1430 ਅੰਗ ਬਖਸ਼ਿਸ਼ੇ ਕੀਤੇ, ਸ੍ਰੀ ਸਰਵਲੋਕ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਸਾਹਿਬ, ਕਿੱਡੀਆਂ ਵੱਡੀਆਂ ਮਹਾਰਾਜ ਨੇ ਦਾਤਾਂ ਦਿੱਤੀਆਂ। ਆਪਾਂ ਤਾਂ ਅਜੇ ਤੱਕ ਮਾਫ ਕਰਨਾ, ਜਪਜੀ ਸਾਹਿਬ ਵੀ ਸੁੱਧ ਨਹੀਂ ਪੜ੍ਹ ਸਕੇ, ਤੇ ਜਿਹਨੇ ਪੜ੍ਹਿਆ ਨਹੀਂ ਹੁੰਦਾ ਉਹ ਕਹਿੰਦਾ ਚਲੋ ਜੇ ਨਹੀਂ ਪੜ੍ਹਨਾ ਆਉਂਦਾ ਤੇ ਫਿਰ ਨਿੰਦਿਆ ਕਰ ਦਿਓ। ਆਖੋ ਸਤਨਾਮ, ਵੀ ਅਸੀਂ ਤੇ ਉਹ ਪੜ੍ਹਦੇ ਹੀ ਨਹੀਂ। ਹੁਣ ਕਈ ਕਹਿਣਗੇ ਜਾਪ ਸਾਹਿਬ ਦੀ ਬਾਣੀ ਬਾਬਾ ਜੀ ਪੜ੍ਹੀਏ, ਤੇ ਪੜ੍ਹਨੀ ਨਹੀਂ ਆਉਂਦੀ ਤੇ ਕਹਿੰਦੇ ਨਿਤਨੇਮ ਚ ਨਹੀਂ ਹੈਗੀ। ਹਾਂਜੀ, ਜਦੋਂ ਆਪਾਂ ਉਸਤਤ ਦੀ ਗੱਲ ਕਰੀਏ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੇ ਕਰੀਬ 1100 ਤੋਂ ਵਧੀਕ ਨਮਸਕਾਰ ਕੀਤੀ ਜਾਪ ਸਾਹਿਬ ਦੇ ਅੰਦਰ, ਆਪਾਂ ਓਨਾ ਇੰਨੀ ਨਹੀਂ ਕਰ ਸਕਦੇ, ਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਸੰਗਤ ਕਰੀਏ, ਤਾਂ ਕਰਕੇ ਪ੍ਰੇਮ ਮਿਲਦਾ ਹੈ ਉਹਨਾਂ ਪਿਆਰਿਆਂ ਦੀ ਓੜਕ ਨਿਭ ਗਈ, ਉਹ ਫਿਰ ਗੁਰੂ ਸਾਹਿਬ ਦੇ ਕੋਲ ਹੀ ਆ ਨਾ ਅੰਗੀਠਾ ਸਾਹਿਬ, ਤੇ ਮਹਾਰਾਜ ਫਿਰ ਜਿਹਨੂੰ ਬਹੁਤਾ ਪ੍ਰੇਮ ਕਰਦੇ ਨੇ ਨਾ ਉਹਨੂੰ ਕੋਲ ਹੀ ਰੱਖ ਲੈਂਦੇ। ਆਖੋ ਸਤਨਾਮ ਸ੍ਰੀ। ਇਹ ਰੂਹਾਂ ਨੇ ਜਿਨ੍ਹਾਂ ਨੇ ਨਿੱਘ ਮਾਣਿਆ ਹਰ ਵੇਲੇ, ਭਾਵੇਂ ਮਾਛੀਵਾੜਾ ਸਾਹਿਬ, ਸ੍ਰੀ ਚਮਕੌਰ ਸਾਹਿਬ, ਜਿੱਥੇ ਜਿੱਥੇ ਮਹਾਰਾਜ ਵਿਚਰੇ ਗੁਰਸਿੱਖਾਂ ਨੇ ਮਹਾਰਾਜ ਦੇ ਚਰਨਾਂ ਦੀ ਸ਼ੋਅ ਮਾਣੀ। ਭੈਣਾਂ ਨੂੰ ਵੀ ਬੇਨਤੀ, ਭੈਣੋ ਅੰਮ੍ਰਿਤ ਛਕੋ, ਤੁਹਾਡੇ ਹੱਥ 'ਚ ਬੱਚੇ ਆ, ਇਹਨਾਂ ਨੂੰ ਨਿਤਨੇਮੀ ਬਣਾਓ, ਅੰਮ੍ਰਿਤ ਵੇਲੇ ਠਾਇਆ ਕਰੋ, ਨਸ਼ਿਆਂ ਦੀ ਦਲਦਲ ਤੋਂ ਬਚ ਜਾਂਗੇ। ਮਾਰੇ ਬਹੁਤਾ ਖਜ਼ਾਨਾ ਦੇ ਕੇ ਗਏ, ਆਪਾਂ ਵਡਿਆਈ ਕਰਨੀ ਹੈ, ਨਿੰਦਕ ਨੇ ਨਿੰਦਿਆ ਕਰਨੀ, ਕਿਉਂ ਚਿੱਚੜ ਦਾ ਕੰਮ ਹੁੰਦਾ ਲਹੂ ਪੀਣਾ, ਉਹਨੇ ਦੁੱਧ ਨਹੀਂ ਪੀਤਾ ਕਦੇ ਮੱਝ ਦੇ ਥਣਾਂ 'ਚ, ਦੁੱਧ ਕਿੰਨੇ ਪੀਣਾ ਹੈ ਜਿਹਨੇ ਸੰਭਾਲ ਕੀਤੀ ਜਿਹਨੂੰ ਲੋੜ ਹੈ।
ਸੋ ਇਸ ਕਰਕੇ ਮਾਤਾ ਭਾਗ ਕੌਰ ਜੀ ਦੀ ਬੜੀ ਵੱਡੀ ਦੇਣ ਹੈ। ਮੈਂ ਤਾਂ ਉਹਨਾਂ ਦੇ ਸ਼ਸਤਰ ਦੇ ਦਰਸ਼ਨ ਕਰਕੇ ਗੁੰਮ ਹੋ ਗਿਆ ਵੀ ਜਿੱਡੀ ਵੱਡੀ ਉਹਨਾਂ ਦੀ ਮਹਾਰੇ ਬਖਸ਼ਿਸ਼ ਹੈ। ਆਪਾਂ ਤਾਂ ਵੇਖ ਕੇ ਹੈਰਾਨ ਹੈ ਤੇ ਚੁੱਕਦੇ ਕਿਵੇਂ ਹੈ। ਬੋਲੋ ਸਤਨਾਮ ਸ੍ਰੀ। ਤੇ ਜਿਹਨੂੰ ਹੁਣ ਨਹੀਂ ਪਤਾ ਇਹਨਾਂ ਪਿਆਰਾਂ ਦਾ, ਉਹ ਕਿਸੇ ਨਿੰਦਕ ਤੋਂ ਸੁਣ ਕੇ ਕਹਿ ਦੇਣਗੇ ਭਾਈ ਸਾਹਿਬ ਇਸ ਤਰ੍ਹਾਂ ਹੋਇਆ। ਭਲੇ ਉਹ ਇਤਿਹਾਸ ਪੜ੍ਹੀਏ, ਦੋ ਸਿੱਖ ਐਸੇ ਹੋਏ ਨੇ, ਇੱਕ ਭਾਈ ਪਾਰੋ ਜੀ ਪਰਮਹੰਸ, ਇੱਕ ਮਾਤਾ ਭਾਗ ਕੌਰ ਜੀ, ਜਿਹਨਾਂ ਨੂੰ ਇਹ ਰੁਤਬਾ ਮਿਲਿਆ ਇਤਿਹਾਸ 'ਚ। ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਸੁਣ ਮਾਈ ਭਾਗੋ ਸਚਿਆਰੀ ਪਰਮਹੰਸ ਅਵਸਥਾ ਧਾਰੀ। ਅਤੇ ਇੱਕ ਕਿਹਾ ਸੀ ਭਾਈ ਪਾਰੋ ਜੀ ਡੱਲਾ ਸਾਹਿਬ ਦੇ, ਜਿਹੜੇ ਜਿਹਨਾਂ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਸਿੱਖੀ ਦੀ ਦਾਤ ਲਈ ਅਤੇ ਫਿਰ ਬੜੀ ਵੱਡੀ ਸੇਵਾ ਨਿਭਾਈ। ਔਰ ਗੁਰੂ ਦਾਤ ਨੂੰ ਕਿਵੇਂ ਪ੍ਰਾਪਤ ਕੀਤਾ, ਇੰਨੀ ਸੇਵਾ ਕਮਾਈ, ਸਿਮਰਨ ਕਮਾਇਆ ਅਤੇ ਗੁਰੂ ਅਮਰਦਾਸ ਤਰੁੱਠੇ ਉਹਨਾਂ ਦੇ ਮੁਖੜੇ 'ਚੋਂ ਬੋਲ ਨਿਕਲੇ ਪਰਮਹੰਸ ਮੇਰੋ ਹੀ ਰੂਪ, ਪਰਮ ਸਿਆਣਪ ਮਹਾਂ ਅਨੂਪ, ਹਮ ਬਖਸ਼ਤ ਤੁਮ ਜਗ ਗੁਰਿਆਈ, ਕਰੋ ਉਧਾਰ ਲੋਕ ਸਮਝਾਈ। ਅਤੇ ਭਾਈ ਪਾਰੋ ਸਾਹਿਬ ਜੀ ਨੂੰ ਮਹਾਰੇ ਨੇ ਪਰਮਹੰਸ ਦੀ ਪਦਵੀ ਦਿੱਤੀ ਅਤੇ ਮਾਤਾ ਭਾਗ ਕੌਰ ਜੀ ਨੂੰ ਵੀ ਭੈਣੋ। ਮਹਾਰੇ ਕਹਿੰਦੇ ਐਸੋ ਬਖਸ਼ਿਸ਼ ਦੇ ਜਿਹੜੇ ਖਜ਼ਾਨੇ ਨੇ ਉਹ ਮਹਾਰੇ ਨੇ ਆਪਣੇ ਕੋਲੋਂ ਦਿੱਤੇ ਆ। ਪਰਮਹੰਸ ਪਦਵੀ ਕੋਈ ਛੋਟੀ ਪਦਵੀ ਨਹੀਂ ਹੈ ਜਿਹਨਾਂ ਸਿੱਖਾਂ ਨੇ ਲਈ, ਅਤੇ ਮਹਾਰਾਜ ਸਾਹਿਬ ਜੀ ਨੇ ਇਹ ਦਾ ਇਤਿਹਾਸ ਵਿੱਚੋਂ ਇਹਨਾਂ ਰੂਹਾਂ ਨੂੰ ਮਿਲੀ। ਮਹਾਰਾਜ ਕਹਿੰਦੇ ਗੱਦੀ ਦੇ ਦੇਈਏ ਭਾਈ ਪਾਰੋ। ਕਹਿੰਦੇ ਮਹਾਰਾਜ ਸੇਵਾ ਬੜੀ ਵੱਡੀ, ਮੈਨੂੰ ਗੋਦੀ ਦੇ ਦਿਓ ਅਤੇ ਗੁਰਸਿੱਖੀ ਬਖਸ਼ ਦਿਓ। ਅਤੇ ਭਾਈ ਪਾਰੋ ਜੀ ਦੀ ਕੁੱਲ ਦੇ ਵਿੱਚੋਂ ਹੋਏ ਨੇ ਪਹਿਲੇ ਪਿਆਰੇ, ਧੰਨ ਧੰਨ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ। ਆਖੋ ਸਤਨਾਮ ਸ੍ਰੀ। ਕਿੱਡੀਆਂ ਵੱਡੀਆਂ ਬਰਕਤਾਂ ਉਹਨਾਂ ਪਿਆਰਿਆਂ ਨੇ ਮਾਣੀਆਂ ਗੁਰੂ ਦੇ ਕੋਲ ਰਹਿ ਕਰਕੇ। ਸੋ ਇਸ ਤਰ੍ਹਾਂ ਆਪਾਂ ਸਾਰਿਆਂ ਨੇ ਮੰਗਲ ਕੀਤਾ ਮਹਾਰਾਜ ਦਾ, ਸ਼ੁਕਰਾਨਾ ਹੀ ਕਰੀ ਜਾਂਦੇ ਕਿ ਮਹਾਰਾਜ ਅਸੀਂ ਇੰਨੀ ਜੋਗੇ ਨਹੀਂ, ਸਾਡਾ ਇੰਨਾ ਜੀਵਨ ਨਹੀਂ ਹੈ, ਫਿਰ ਵੀ ਤੁਸੀਂ ਤਰਸ ਕਰਿਓ, ਨਾ ਭੁੱਲਿਓ, ਨਾ ਭੁਲਾਇਓ, ਨਾ ਵਿਛੜਿਓ, ਨਾ ਵਿਛੋੜਿਓ, ਆਪਣਿਆਂ ਦੀ ਲਾਜ ਰੱਖਿਓ। ਆਓ ਹੁਣ ਸਤਿਗੁਰੂ ਮਹਾਰਾਜ ਜੀ ਬੜੀ ਬਖਸ਼ਿਸ਼ ਅੱਜ ਵਰਤ ਰਹੀ ਹੈ, ਬੜਾ ਪਿਆਰ ਵਰਤਿਆ, ਸੀਤਲ ਰਾਗ ਹੈ ਸ੍ਰੀ ਮਲਾਰ। ਤੁਮਾਰੇ ਸਾਹਿਬ ਜੀ ਨੇ ਇਹ ਵਰਖਾ ਦੀ ਰੁੱਤ ਮੁਤਾਬਕ ਠੰਡਕ ਦੇਣ ਵਾਲੇ ਰਾਗ ਰਾਗੀ ਸਿੰਘਾਂ ਨੇ ਗਾਏ ਹੈ, ਅਤੇ ਅੱਜ ਰੰਭਤਾ ਹੋ ਰਹੀ ਆਪਾਂ ਸਾਰੇ ਕਰਮਾਂ

0: ਸਤਿਗੁਰੂ ਗਰੀਬ ਨਿਵਾਜ ਪਰਮਾਂਦੇ ਨੇ ਇੱਕੋ ਓੰਕਾਰ, ਪਰਮਾਤਮਾ ਇੱਕ ਹੈ, ਉਹਦਾ ਕੋਈ ਸਰੂਪ ਨਹੀਂ ਹੈ, ਉਹਦਾ ਕੋਈ ਰੰਗ ਰੂਪ ਰੇਖ ਨਹੀਂ ਹੈਗਾ, ਉਹ ਸਾਰੀਆਂ ਥਾਵਾਂ 'ਤੇ ਵਿਆਪਕ ਹੈ। ਜਦੋਂ ਵਿਦਵਾਨਾਂ ਨੂੰ ਆਪਾਂ ਪੜ੍ਹਦੇ ਹਾਂ ਉਹਨਾਂ ਤਿੰਨ ਭੇਦ ਕਹਿ ਸੁਜਾਤੀ ਬਜਾਤੀ ਸਵੈਗਤ। ਸੁਜਾਤੀ ਦਾ ਭਾਵ ਹੁੰਦਾ ਹੈ ਜਿਵੇਂ ਇੱਕ ਮਨੁੱਖ ਦੂਸਰਾ ਮਨੁੱਖ, ਇੱਕ ਘੋੜਾ ਦੂਸਰਾ ਘੋੜਾ, ਪਰ ਉਹਨਾਂ ਦੇ ਵਿੱਚ ਵੀ ਦੂਜਾ ਸ਼ਬਦ ਆ ਗਿਆ, ਇੱਕ ਗਿਆਨੀ ਦੂਸਰਾ ਗਿਆਨੀ, ਇੱਕ ਵਿਦਵਾਨ ਦੂਸਰਾ ਵਿਦਵਾਨ, ਇੱਕ ਪੰਡਿਤ ਦੂਸਰਾ ਪੰਡਿਤ। ਸੋ ਜਾਤੀ ਤੌਰ 'ਤੇ ਜਿਹੜੇ ਰਲਦੇ ਹੋਣ, ਜਿਵੇਂ ਇੱਕ ਖੱਤਰੀ ਦੂਸਰਾ ਖੱਤਰੀ, ਇੱਕ ਬ੍ਰਾਹਮਣ ਦੂਸਰਾ ਵੀ ਬ੍ਰਾਹਮਣ, ਪਰ ਦੂਜਾ ਸ਼ਬਦ ਆ ਗਿਆ। ਇਸ ਤਰ੍ਹਾਂ ਮਹਾਰੇ ਸੱਚੇ ਪਾਤਸ਼ਾਹ ਦੇ ਵਿੱਚ ਰੰਚਕ ਮਾਤਰਕ ਭੇਦ ਨਹੀਂ ਹੈ, ਉਹ ਇੱਕ ਹੈ, ਕਿਉਂਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਉਸ ਵਰਗਾ ਨਾ ਕੋਈ ਹੈ ਅਤੇ ਨਾ ਹੋਵੇ। ਸੋ ਇਸ ਤਰ੍ਹਾਂ ਵਿਦਵਾਨਾਂ ਦੇ ਜ਼ਿਕਰ, ਆਪਾਂ ਤਾਂ ਬੱਚੇ ਅਜੇ ਮਹਾਰਾਜ ਦੀ ਗੋਦ ਮਿਲੀ, ਵਿਦਵਾਨ ਨਹੀਂ ਸਾਧ ਸੰਗਤ ਜੀ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਦੇਣੀ, ਗੁਰੂ ਪਾਤਸ਼ਾਹ ਕਿਰਪਾ ਕਰਦੇ। ਦੂਸਰਾ ਸੁਜਾਤੀ, ਉਹ ਜਿਹੜਾ ਜਾਤੀ ਤੌਰ 'ਤੇ ਮੇਲ ਖਾਂਦਾ ਹੋਵੇ ਪਰ ਦੂਸਰਾ ਗਿਣਿਆ ਜਾਵੇ। ਸੋ ਇਸ ਤਰ੍ਹਾਂ ਪਸ਼ੂ ਪੰਛੀ ਨੇ ਵਜਾਤੀ, ਜਿਹਦੇ ਵਿੱਚ ਸ਼ੇਰ ਆ ਗਿਆ, ਹਾਥੀ ਆ ਗਿਆ, ਘੋੜਾ ਆ ਗਿਆ, ਕੁੱਤੇ ਆਦਿਕ ਆ ਗਏ, ਬਾਂਦਰ ਆਦਿਕ ਆ ਗਏ। ਅਤੇ ਇਸ ਤਰ੍ਹਾਂ ਸਵੈਗਤ, ਜਿਹੜਾ ਸਾਡੇ ਅੰਦਰ ਦਾ ਭੇਦ ਹੈ, ਸਾਡੇ ਆਪਣੇ ਅੰਗ ਨਹੀਂ ਰਲਦੇ। ਆਖੋ ਸਤਨਾਮ, ਤੁਸੀਂ ਹੈਰਾਨ ਹੋਵੋਗੇ, ਹਰ ਕਿਸੇ ਦਾ ਨੱਕ ਨਹੀਂ ਰਲਦਾ, ਅੱਖਾਂ ਨਹੀਂ ਰਲਦੀਆਂ, ਬਾਹਾਂ ਨਹੀਂ ਰਲਦੀਆਂ, ਛਾਤੀ ਨਹੀਂ ਰਲਦੀ, ਪਿੰਜਰੀਆਂ ਪੈਰ ਨਹੀਂ ਰਲਦੇ। ਇਹ ਆਪਣੇ ਆਪ ਦਾ ਸਵੈਗਤ ਗੁਣ ਨੇ, ਆਪਣੇ ਸਰੀਰ ਦੇ ਅੰਗ ਨਹੀਂ ਰਲਦੇ। ਹਾਂਜੀ, ਕੇਸ ਵੱਖਰੇ ਨੇ, ਨਾੜੀਆਂ ਵੱਖਰੀਆਂ ਨੇ। ਇਸ ਤਰ੍ਹਾਂ ਉਸ ਪਰਮੇਸ਼ਰ ਦੇ ਬਾਬਤ ਕਹਿੰਦੇ ਨੇ ਕਿ ਉਹ ਫਿਰ ਸੁਜਾਤੀ ਵਿਜਾਤੀ ਅਤੇ ਸਵੈਗਤ, ਉਹ ਤਿੰਨ ਭੇਦਾਂ ਤੋਂ ਵੀ ਵੱਖਰਾ ਹੈ। ਹੋ ਸਕਦਾ ਬੰਦਾ ਬੰਦੇ ਨਾਲ ਰਲ ਜਾਂਦਾ ਹੋਵੇ, ਘੋੜਾ ਘੋੜੇ ਨਾਲ ਰਲ ਜਾਂਦਾ ਹੋਵੇ, ਜਾਂ ਕਿਸੇ ਦੇ ਗੁਣ ਰਲ ਜਾਂਦੇ ਹੋਣ, ਸਰੀਰਕ ਕਾਇਆ ਵੀ ਰਲਦੀ ਹੋਵੇ, ਪਰ ਉਹ ਪਰਮੇਸ਼ਰ ਦਾ ਨਾਂ ਤੇ ਕੋਈ ਮੋਟਾ ਢਿੱਡ ਹੈ, ਨਾ ਉਹਦੀਆਂ ਲੰਬੀਆਂ ਬਾਹਾਂ ਨਜ਼ਰ ਆਉਣੀਆਂ। ਪਾਤਸ਼ਾਹ ਜਾਪ ਸਾਹਿਬ ਅੰਦਰ ਬੜੀ ਕਿਰਪਾ ਕਰ ਦਿੰਦੇ, ਰਮਤਾ ਤੇ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸ਼ਾਹੇ ਸਾਹਾਣ ਗਨਿਜੈ ਤ੍ਰਿਪਹੁਣ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਣ ਤਿਰਨ ਕਹਿ, ਤਵ ਸਰਬਨਾਮ ਕਥੈ ਕਮਣ ਕਰਮ ਨਾਮ ਵਰਨ ਸਮਤ। ਕਹਿੰਦੇ ਕੌਣ ਕਥਾ ਕਰ ਸਕਦਾ ਵਾਹਿਗੁਰੂ ਤੇਰੇ ਰੂਪ ਦੀ, ਤੇਰੇ ਰੰਗ ਦੀ, ਤੂੰ ਕਿਹੜਿਆ ਰੰਗਾਂ 'ਚ ਹੈ, ਕਿਹੋ ਜਿਹਾ ਤੇਰਾ ਚਿਹਰਾ ਏ, ਤੂੰ ਕਿਸੇ ਨਾਲ ਰਲਦਾ ਏ, ਤੂੰ ਪਤਲਾ ਏ ਕਿ ਮੋਟਾ ਏ, ਜਾਂ ਤੂੰ ਪਸ਼ੂ ਪੰਛੀ ਪਰਿੰਦਿਆਂ ਵਰਗਾ ਹੈ, ਕਿਸ ਤਰ੍ਹਾਂ ਦਾ ਤੇਰਾ ਸਰੂਪ ਹੈ, ਇਹ ਪਰਮਾਤਮਾ ਵਾਹਿਗੁਰੂ ਜੀ ਕੋਈ ਨਹੀਂ ਦੱਸ ਸਕਦਾ, ਤੂੰ ਆਪ ਆਪਣੇ ਸਰੂਪ ਦਾ ਮਾਲਕ ਹੈ। ਸਤਿਗੁਰੂ ਆਪ ਜੀ ਦਾ ਨਾਮ ਤ੍ਰੈਕਾਲ ਸਤ ਹੈ, ਤਿੰਨਾਂ ਲੋਕਾਂ ਦੇ ਵਿੱਚ ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਆਪਾਂ ਸਾਰੇ ਝੂਠੇ ਹਾਂ, ਅੱਜ ਹੈਗੇ ਹਾਂ, ਕੱਲ੍ਹ ਨੂੰ ਨਹੀਂ ਹੋਵਾਂਗੇ। ਆਪਣੇ ਵਰਗੇ ਕਿੰਨੇ ਆਏ, ਕਿੰਨੇ ਚਲੇ ਗਏ। ਪਾਤਸ਼ਾਹ ਜੀ ਕਹਿੰਦੇ ਗਿਆਨੀ ਧਿਆਨੀ ਚਤੁਰ ਪੇਖ, ਰਹਿਣ ਨਹੀਂ ਇਹ ਠਾਏ, ਛਾੜ ਛਾੜ ਸਗਲੀ ਗਈ ਮੂੜ ਤਾਂ ਲਵਟਾਏ। ਆਪਾਂ ਪਤਾ ਹੀ ਨਹੀਂ ਆਪਣਾ ਵਿਸ਼ਵਾਸ ਹੈਗੇ ਕਿ ਨਹੀਂ ਹੈਗੇ। ਸੋ ਪਰਮੇਸ਼ਰ ਦਾ ਨਾਮ ਤ੍ਰੈਕਾਲ ਸਤ ਹੈ,
1: ਕਰਤਾ ਪੁਰਖ,
0: ਉਹ ਕਰਤਾ ਹੈ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ, ਰੂਪ ਦੇਣ ਵਾਲਾ, ਸਤਿਆ ਦੇਣ ਵਾਲਾ, ਮਾਣ ਦੇਣ ਵਾਲਾ, ਤਾਣ ਦੇਣ ਵਾਲਾ, ਬਰਕਤ ਦੇਣ ਵਾਲਾ, ਜਿਵੇਂ ਫੁੱਲ ਨੂੰ ਸੁਗੰਧੀ ਦਿੰਦਾ ਹੈ, ਸੂਰਜ ਨੂੰ ਰੋਸ਼ਨੀ ਦਿੰਦਾ, ਚੰਦਰਮਾ ਨੂੰ ਚਾਨਣੀ ਕਿੱਥੋਂ ਮਿਲਦੀ ਹੈ, ਕਦੇ ਕਿਸੇ ਨੇ ਸੋਚਿਆ? ਹੁਣ ਆਪਾਂ ਦੇ ਟ੍ਰਾਂਸਫਾਰਮ ਸੜ ਜੇ ਤੇ ਲਾਈਟ ਬੁੱਝ ਜਾਂਦੀ, ਸਾਰਾ ਦਿਨ ਆਉਂਦੀ ਨਹੀਂ, ਪਰ ਕਦੇ ਆਪਾਂ ਬਾਣੀ ਨੂੰ ਪਿਆਰ ਕਰਕੇ ਪੜੀਏ ਵੀ ਇਹ ਸੂਰਜ ਦੀ ਰੋਸ਼ਨੀ ਮੁੱਕ ਜੇ, ਉਹ ਕਿੱਥੋਂ ਲੈ ਰਿਹਾ? ਉਹ ਕਰਤੇ ਪੁਰਖ ਤੋਂ। ਪੂਰਨ ਹੈ ਭਾਵ ਸਾਰੀ ਸ੍ਰਿਸ਼ਟੀ ਦੇ ਰਚਨਹਾਰ ਨੇ। ਜੇ ਆਪਾਂ ਜਪਜੀ ਸਾਹਿਬ ਜਾਈਏ ਤੇ ਕਰਤਾ ਪੁਰਖ ਦੇ ਅਰਥ ਹੋਰ ਖੁੱਲ ਜਾਂਦੇ। ਜਦੋਂ ਮਹਾਰਾਜ ਨੇ ਸ੍ਰਿਸ਼ਟੀ ਦਾ ਨਕਸ਼ਾ ਬਣਾਇਆ ਨਾ, ਉੱਥੇ ਫਿਰ ਜਦੋਂ ਆਪਾਂ ਸ੍ਰੀ ਜਪਜੀ ਸਾਹਿਬ ਦਾ ਜਾਪ ਕਰਦੇ, ਉੱਥੇ ਮਹਾਰਾਜ ਆਪਾਂ ਨੂੰ ਇਹ ਸੰਬੋਧਨ ਹੋ ਕੇ ਕਹਿੰਦੇ ਨੇ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ। ਹੁਣ ਕਿੰਨੇ ਜੀਵ ਨੇ? 84 ਲੱਖ। ਉਹਨਾਂ ਦੇ ਨਾਮ ਵੱਖਰੇ ਨੇ, ਕਰਮ ਵੱਖਰੇ ਨੇ, ਰੂਪ ਵੱਖਰੇ ਨੇ, ਐਡੀ ਵੱਡੀ ਖੇਡ ਕੌਣ ਰਚ ਗਿਆ? ਬੰਦਾ ਤੇ ਇੱਕ ਘਰ ਬਣਾਵੇ ਤੇ 100 ਜਾਣੇ ਨੂੰ ਦਿਖਾਉਂਦਾ ਵੀ ਮੈਂ ਬਣਾਇਆ, ਕੋਈ ਘੋੜਾ ਲੈ ਆਵੇ ਮੱਝ ਗਾ ਮੈਂ ਲਿਆਂਦੀ, ਕੋਈ ਬੰਦੇ ਨੇ ਕੋਈ ਹੋਰ ਤਰੱਕੀ ਕੀਤੀ ਹੋਵੇ ਮੈਂ ਕੀਤੀ, ਪਰ ਪਾਤਸ਼ਾਹ ਜੀ ਕਰਤੇ ਪੁਰਖ ਅੰਦਰ ਬਖਸ਼ਿਸ਼ ਕਰਦੇ ਨੇ ਵੀ ਇਹ ਸਾਰੀ ਸ੍ਰਿਸ਼ਟੀ, 7 ਸਮੁੰਦਰ ਬਣਾਏ, 999 ਨਦੀਆਂ, ਸੂਰਜ ਚੰਦਰਮਾ ਪਤਾਲਾਂ ਪਤਾਲ ਲੱਖ ਆਗਾਸਾਂ ਆਗਾਸ ਕਿੰਨੇ ਬਣਾਏ ਹੈ, ਕੌਣ ਇਹਨਾਂ ਨੂੰ ਸੱਤਿਆ ਦੇ ਰਿਹਾ? ਧਰਤੀ ਪਾਣੀ ਤੇ ਖੜੋਤੀ ਹੈ, ਅਸਮਾਨ ਥੱਲੇ ਕੋਈ ਥੰਮੀ ਨਹੀਂ ਦਿਸਦੀ, ਅਜੇ ਵੀ ਆਪਾਂ ਸ਼ੱਕ ਕਰਦੇ ਵੀ ਕਿੱਥੇ

0: ਤੂੰ ਕਰਤਾ ਪੁਰਖ ਹੈ, ਪੂਰਨ ਹੈ ਸਾਰੀ ਸ੍ਰਿਸ਼ਟੀ ਨੂੰ ਤੂੰ ਰਚਣ ਵਾਲਾ ਹੈ।
1: ਨਿਰਭਉ
0: ਹੇ ਵਾਹਿਗੁਰੂ ਕਾਲ ਪੁਰਖ, ਤੂੰ ਨਿਰਭਉ ਹੈ, ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ। ਕਹਿੰਦੇ ਉਹ ਪਰਮੇਸ਼ਰ ਜਿਹੜਾ ਡਰ ਤੋਂ ਰਹਿ, ਤਾਂ ਆਪਾਂ ਸਾਰੇ ਡਰੇ ਰਹੀਦਾ ਹਰ ਵੇਲੇ, ਪਤਾ ਨਹੀਂ ਕੀ ਹੋ ਜਾਣਾ, ਕੀ ਹੋ ਜਾਵੇਗਾ। ਉਹ ਪਰਮੇਸ਼ਰ ਨਹੀਂ ਡਰਦਾ, ਨਿਰਭਉ ਅਵਸਥਾ ਦਾ ਮਾਲਕ ਹੈ।
1: ਨਿਰਵੈਰ
0: ਉਹ ਨਿਰਵੈਰ ਹੈ, ਵੈਰ ਨਹੀਂ ਉਹਦਾ ਕਿਸੇ ਨਾਲ, ਉਹ ਸਾਰਿਆਂ ਨੂੰ ਪਿਆਰ ਕਰਦਾ ਹੈ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਪਾਲੈ ਕਿਰਤ ਘਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਜਿਤਨਾ ਆਪਣਾ ਵੈਰ ਆ ਨਾ ਇੱਕ ਦੂਜੇ ਨਾਲ, ਤੇ ਜੇ ਕਿਤੇ ਪਰਮੇਸ਼ਰ ਵੈਰ ਕਰਨ ਲੱਗ ਪਿਆ ਤੇ ਆਪਾਂ ਦੇ ਇੱਕ ਮਿੰਟ ਵੀ ਨਹੀਂ ਕੱਢਣਾ, ਆਖੋ ਸਤਨਾਮ ਸ੍ਰੀ। ਕਦੇ ਸੋਚ ਕੇ ਵੇਖੀਏ, ਜਿਹਦੇ ਨਾਲ ਆਪਣਾ ਵੈਰ ਹੁੰਦਾ ਆਪਾਂ ਉਹਨੂੰ ਵੇਖ ਕੇ ਪਰੇ ਨੂੰ ਹੋ ਜਾਈਦਾ ਵੀ ਇਹਨੂੰ ਫਤਿਹ ਨਹੀਂ ਬੁਲਾਉਣੀ। ਹਾਂਜੀ ਇਸ ਤਰ੍ਹਾਂ ਹੀ ਆ ਨਾ, ਅੱਜ ਕਈ ਵਾਰੀ ਆਪਾਂ ਵਿਚਰੀਦਾ ਵਾ ਤੇ ਐਸਾ ਪੈਰਾ ਹੋ ਜਾਂਦਾ, ਆਪਾਂ ਕਹਿ ਦਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਬਣਦਾ ਹੰਡਾਏ, ਪਰ ਕਿੱਥੇ ਗੁੱਸਾ ਛੱਡਦੇ ਥੋੜ੍ਹੀ ਨਾ ਆਪਾਂ। ਆਪਾਂ ਕਹੀਦਾ ਨਹੀਂ ਭਾਈ, ਸਾਡੀ ਨੀ ਇਹਦੇ ਨਾਲ ਬਣਦੀ, ਅਸੀਂ ਨੇ ਇਹਨੂੰ ਬੁਲਾਉਣਾ, ਜੇ ਇਹ ਆ ਗਿਆ ਤੇ ਆਪਾਂ ਉੱਠ ਕੇ ਚਲ ਜਾਣਾ। ਹੁਣ ਕਹਿਣੇ ਸੌਖੇ ਆ, ਵਚਨ ਕਮਾਉਣੇ ਬੜੇ ਔਖੇ। ਤੇ ਜਿਹੜਾ ਪਰਮੇਸ਼ੁਰ ਉਹ ਨਿਰਵੈਰ ਆ, ਉਹਨੂੰ ਗੁੱਸਾ ਨਹੀਂ ਆਉਂਦਾ। ਜੇ ਉਹਨੂੰ ਗੁੱਸਾ ਆਵੇ ਤੇ ਜਿੱਦਾਂ ਆਪਾਂ ਕਰਮ ਕਰਨ ਦੇ, ਉਹਨੇ ਤੇ ਆਪਾਂ ਨੂੰ ਇੱਕ ਸੈਕਿੰਡ 'ਚ ਮਾਰ ਦੇਣਾ। ਜਿਵੇਂ ਸਾਖੀ ਮਿਲਦੀ ਨਾ ਹਜ਼ਰਤ ਮੂਸਾ ਦੀ, ਉਹਨਾਂ ਨੇ ਬੰਦਗੀ ਨਾਲ ਇੱਕ ਦਿਨ ਲਈ ਮੰਗਿਆ ਸੀ, ਕਹਿੰਦੇ ਪਰਮੇਸ਼ੁਰ ਜੀ ਆਪਣੀ ਗੱਦੀ ਮੈਨੂੰ ਦੇ ਦਿਓ। ਉਹ ਕਹਿੰਦੇ ਤੇਰੇ ਤੋਂ ਨਹੀਂ ਬੈਠਾ ਜਾਣਾ ਇੱਥੇ, ਆਖੋ ਸਤਨਾਮ ਸ੍ਰੀ। ਕਹਿੰਦੇ ਨਹੀਂ, ਬਹਿ ਕੇ ਵੇਖ ਲਓ, ਚੱਲ ਜ਼ਿਆਦਾ ਨਹੀਂ ਇੱਕ ਦੋ ਘੰਟਿਆਂ ਲਈ ਦੇ ਦਿਓ, ਇੱਕ ਵਾਰੀ ਮੈਨੂੰ ਪਰਖ ਤੇ ਲਾਓ। ਕਹਿੰਦੇ ਤੇ ਤਾਂ ਨਹੀਂ ਡਿਊਟੀ ਹੋਣੀ, ਕਹਿੰਦੇ ਮੈਂ ਕਰਾਂਗਾ, ਸੋ ਸਮਾਂ ਨਹੀਂ ਇਤਨਾ। ਅਤੇ ਉਹਨਾਂ ਨੇ ਕੀ ਕੀਤਾ, ਜਦੋਂ ਅੰਨਦਾਤਾ ਬਣੇ, ਪਰਮੇਸ਼ੁਰ ਦੀ ਜਗ੍ਹਾ 'ਤੇ ਬਹਿ ਗਏ, ਹਾਂਜੀ, ਅਤੇ ਸਾਰਿਆਂ ਨੂੰ ਰੋਜੀ ਦੇ ਰਹੇ, ਅਤੇ ਕੀ ਵੇਖਦੇ ਆ, ਇੱਕ ਨਾ ਰਾਤ ਦੇ ਸਮੇਂ ਕਬਰ ਸਥਾਨ ਦੇ ਵਿੱਚ ਰਾਜੇ ਦੀ ਸਪੁੱਤਰੀ ਕਿਸੇ ਦੀ ਮਰ ਗਈ ਹੈ, ਉਹਦਾ ਸਰੀਰ ਸੁੰਦਰ ਹੋਣ ਕਰਕੇ, ਛੋਲਾਂ ਸ਼ਿੰਗਾਰ ਹੋਣ ਕਰਕੇ, ਅਤੇ ਉਹ ਕਬਰ ਦੇ ਵਿੱਚੋਂ ਪੁੱਟ ਕੇ ਨਾ ਉਹਦੇ ਨਾਲ ਕੁਕਰਮ ਕਰ ਰਿਹਾ ਹੈ ਪਾਪੀ ਜੀਵ। ਅੱਜ ਵੀ ਬਹੁਤ ਕੁਝ ਹੈ, ਛੋਟੀਆਂ ਛੋਟੀਆਂ ਬੱਚੀਆਂ ਸੁਰੱਖਿਆ 'ਚ ਨਹੀਂ ਹੈ, ਕਿਉਂਕਿ ਬੰਦੇ ਦੀ ਬੁੱਧੀ ਰਾਖਸ਼ ਹੋ ਗਈ ਹੈ। ਅਤੇ ਗੁਰੂ ਕੋਲ ਆ ਕੇ ਸੰਤ ਬੁੱਧੀ ਹੁੰਦੀ, ਆਪਾਂ ਰੋਜ਼ ਪੜ੍ਹਦੇ ਹਾਂ ਨਾ ਰੱਖੇ।

ਤਾਰਿਆ ਸਾਧ ਜਨਾ ਕੈ ਸੰਗ ਭਵਜਲ ਤਾਰਿਆ। ਜਦੋਂ ਆਪਾਂ ਕਿਸੇ ਕਮਾਈ ਵਾਲੇ ਦੀ ਜਾਂ ਗੁਰੂ ਦੀ ਸੰਗਤ ਚ ਰੋਜ਼ ਕਥਾ ਸੁਣਾਂਗੇ ਨਾ, ਰੋਜ਼ ਕੀਰਤਨ ਆਪਣੇ ਕੰਨਾਂ ਨੂੰ ਇੱਧਰ ਲਾ ਲਾਂਗੇ, ਗੱਡੀ ਚ ਵੀ ਕੀਰਤਨ ਕਥਾ ਸੁਣੋ, ਟਰੈਕਟਰ ਤੇ ਵੀ ਸੁਣੋ, ਬੱਸ ਵਿੱਚ ਵੀ ਸੁਣੋ, ਮੋਬਾਈਲ ਤੇ, ਰਸ ਬਣ ਜਾਂਦਾ ਫਿਰ, ਫਿਰ ਤੁਹਾਡਾ ਦਿਲ ਨਹੀਂ ਲੱਗਣਾ, ਤੁਹਾਡਾ ਭੋਜਨ ਹੋ ਜਾਣਾ ਅਮਲੀ ਅੰਗ। ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ, ਸਿੱਖ ਬਾਣੀ ਤੋਂ ਬਿਨਾਂ ਤੜਫਦਾ। ਹੁਣ ਜਿਹੜੇ ਪੱਕੇ ਨਿਤਨੇਮੀ ਸਿੰਘ ਆ ਜਾਂ ਅਭਿਆਸੀ ਨੇ, ਉਹ ਜਦੋਂ ਕਿਤੇ ਰਹਿ ਜਾਵੇ ਉਹਨਾਂ ਦਾ ਰੋਟੀ ਪਾਣੀ ਨਹੀਂ ਚੰਗਾ ਲੱਗਦਾ, ਸਾਰੇ ਕਹਿਣਗੇ ਭਾਈ ਸਾਹਿਬ ਕੀ ਹੋਇਆ, ਕਹਿੰਦੇ ਅੱਜ ਸ੍ਰੀ ਰਹਿਰਾਜ ਸਾਹਿਬ ਦਾ ਜਾਪ ਖੁੱਸ ਗਿਆ, ਅੱਜ ਪਾਠ ਲੇਟ। ਅਤੇ ਜਿਹੜੇ ਮੇਰੇ ਵਰਗਿਆ ਕਰਨਾ ਹੀ ਨਹੀਂ ਕਦੇ, ਉਹਨੂੰ ਕਹੋ ਨਿਤਨੇਮ ਕਰ ਲਓ, ਉਹ ਕਹਿੰਦੇ ਉਹ ਕੀ ਫਾਇਦਾ, ਰੋਜ਼ ਇੱਕੋ ਗੱਲ ਕਰੀ ਜਾਣੀ, ਆਖੋ ਸਤਨਾਮ। ਮਹਾਂਪੁਰਖ ਹੱਸਦੇ ਹੁੰਦੇ ਆ, ਉਹ ਕਹਿੰਦੇ ਰੋਟੀ ਰੋਜ਼ ਖਾਂਦਾ, ਕੱਪੜੇ ਰੋਜ਼ ਬਦਲਦਾ, ਇਸ਼ਨਾਨ ਰੋਜ਼ ਕਰਦਾ, ਪਰ ਜਦੋਂ ਬਾਣੀ ਦੀ ਗੱਲ ਆਉਂਦੀ ਕਹਿੰਦੇ ਇੱਕੋ ਜਪਜੀ ਸਾਹਿਬ ਵਾਰ ਵਾਰ ਪੜ੍ਹੀ ਜਾਣਾ, ਆਖੋ ਸਤਨਾਮ। ਸ੍ਰੀ ਇਹ ਰੂਹ ਦੀ ਖੁਰਾਕ ਹੈ ਸਾਧ ਸੰਗਤ ਜੀ, ਸਰੀਰ ਦੀ ਖੁਰਾਕ ਭੋਜਨ ਹੈ। ਹੁਣ ਚਾਰ ਪੰਜ ਵਾਰੀ ਆਪਾਂ ਦਿਹਾੜੀ ਦਾ ਖਾ ਲੈਂਦੇ, ਫਿਰ ਵੀ ਸਬਰ ਨਹੀਂ ਆਉਂਦਾ, ਫਿਰ ਵੀ ਆਖੀ ਦਾ ਚੱਲ ਜੇ ਲਿਆਇਓ ਤੇ ਥੋੜ੍ਹਾ ਛੱਕ ਲੈਂਦੇ, ਪਰ ਮਹਾਰਾਜ ਸਾਹਿਬ ਕਹਿੰਦੇ ਰੂਹ ਦੀ ਖੁਰਾਕ ਹੈ ਜਿਸ ਤਰ੍ਹਾਂ ਜਿਨ੍ਹਾਂ ਨੂੰ ਲੱਗ ਜਾਂਦੀ 25 ਜਪਜੀ ਸਾਹਿਬ ਦੇ ਪਾਠ ਕਰਨੇ, ਚੌਪਈ ਸਾਹਿਬ ਦੇ 40 ਪਾਠ ਕਰਨੇ, ਜਾਪ ਸਾਹਿਬ ਦੇ। ਸਾਡੀ ਵੀ ਅਰਦਾਸ ਕਰਿਓ ਸੰਗਤ ਜੀ, ਕਿਤੇ ਕਿਰਪਾ ਵਰਤ ਜਾਵੇ ਮਹਾਰਾਜ, ਸੁਣਾਉਂਦੇ ਨਾ ਰਹਿ ਜਾਈਏ। ਕਿਆਮਤ ਕਾ ਦਿਨ ਆ ਗਿਆ ਰਫਤਾ ਰਫਤਾ, ਮੁਲਾਕਾਤ ਕਾ ਦਿਨ ਬਦਲਤੇ ਬਦਲਤੇ, ਹੇ ਵਾਹਿਗੁਰੂ ਭਈ ਪ੍ਰਾਪਤ ਮਨੁੱਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਜਨਾ ਕੈ ਸੰਗ ਭਵਜਲ ਤਾਰੇ ਅਨਾ, ਜਦੋਂ ਆਪਾਂ ਸੰਗਤ ਕਰਾਂਗੇ ਫਿਰ ਤਿੰਨ ਬਿਰਤੀਆਂ ਨਿਕਲਣਗੀਆਂ ਸਾਡੇ ਚੋਂ, ਕਿਹੜੀਆਂ? ਪਹਿਲੀ ਹੈ ਜੀ ਸਾਖਤ ਬਿਰਤੀ, ਦੂਸਰੀ ਨਿੰਦਕ ਬਿਰਤੀ, ਤੀਸਰੀ ਦੁਸ਼ਟ। ਅੱਜ ਤਿੰਨਾਂ ਦਾ ਬੜਾ ਬੋਲਬਾਲਾ, ਸਾਖਤ ਬਹੁਤ ਨੇ, ਕੋਈ ਮਨੁੱਖ ਨਹੀਂ ਮਾੜਾ, ਕੋਈ ਬੀਬੀ ਬੰਦਾ ਨਹੀਂ ਮਾੜਾ, ਸਿਰਫ ਆਪਣੇ ਚ ਉਗਣ ਹੈ। ਜਿਵੇਂ ਕੱਪੜਾ ਗੰਦਾ ਹੋਵੇ ਨਾ ਤੇ ਮੈਲ ਜੰਮੀ ਹੋਵੇ ਤੇ ਉਹਨੂੰ ਕੋਈ ਵੀ ਲਾਇਕ ਨਹੀਂ ਕਰਦਾ, ਜਦੋਂ ਧੋਤਾ ਹੋਵੇ ਪ੍ਰੈਸ ਹੋਵੇ ਤੇ ਆਖੀਦਾ ਆਹ ਕੱਪੜਾ ਪਾ ਲਈਏ। ਕਦੇ ਸੋਚਿਆ ਆਪਾਂ ਘਰ 'ਚ ਚਾਰ ਸੂਟ ਪਏ ਇੱਕ ਗੰਦਾ, ਤੁਸੀਂ ਤਿੰਨਾਂ ਦੇ ਵਿੱਚੋਂ ਗੰਦਾ ਪਾਉਣੇ ਜੇ ਕਿ ਸਾਫ਼? ਆਪਾਂ ਸਾਫ਼ ਚੱਕੀਦਾ ਨਾ ਵੀ ਇੱਕ ਦਾਗ ਵੀ ਲੱਗ ਜੇ ਕੱਪੜੇ 'ਤੇ ਤੇ ਉਹਨੂੰ ਉਤਾਰ ਦੇਈਦਾ ਵੀ ਮੈਂ ਬਾਹਰ ਪ੍ਰੋਗਰਾਮ 'ਤੇ ਜਾਣਾ ਹੈ, ਲੋਕ ਕੀ ਆਖਣਗੇ। ਪਰ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ 'ਚ ਜਦੋਂ ਆਈਦਾ ਆਖੀਦਾ ਸੱਚੇ ਪਾਤਸ਼ਾਹ ਕੱਪੜੇ ਨੂੰ ਲੱਗਾ ਦਾਗ ਤੇ ਸਾਰੇ ਵੇਖ ਕੇ ਕਹਿੰਦੇ ਤੇਰੇ ਸੂਟ ਨੂੰ ਕੀ ਲੱਗਾ, ਪਰ ਜਿਹੜੇ ਮੇਰੇ ਅੰਦਰ ਦਾਗ ਲੱਗੇ ਧੱਬੇ ਉਹ ਤਾਂ ਤੁਸੀਂ ਜਾਣਦੇ ਹੋ, ਘੱਟ ਘੱਟ ਕੇ ਅੰਤਰ ਕੀ ਭਲੇ ਬੁਰੇ ਕੀ। ਹੇ ਵਾਹਿਗੁਰੂ ਅਕਾਲ ਪੁਰਖ ਜੀ ਬਖਸ਼ ਲਿਓ ਸਾਨੂੰ, ਤਾਂ ਮਹਾਰਾਜ ਨੇ ਸਾਡੇ ਲਈ ਤਰਲੇ ਲਏ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਜਿੰਨਾ ਕਹਿੰਦੇ ਸਮੁੰਦਰ ਚ ਪਾਣੀ। ਇੰਨੀਆਂ ਗਲਤੀਆਂ ਵਾ ਮਹਾਰਾਜ ਸਾਡੇ ਜੀਵਨ ਚ, ਤੇਤੇ ਅਵਗਣ ਹਮਾਰੇ, ਤਰਲੇ ਲੈਣ ਲਈ ਯੁਗਤੀ ਵੀ ਦੇਤੀ ਆਪਾਂ ਨੂੰ ਬਾਣੀ ਰਚ ਕੇ ਵੀ ਪੜ੍ਹੀ ਜਾਇਆ ਕਰੋ, ਤੇਤੇ ਅਵਗਣ ਹਮਾਰੇ ਤੇਤੇ ਅਵਗਣ। ਫਿਰ ਮਹਾਰਾਜ ਕੀ ਕਰੀਏ, ਅਸੀਂ ਨਹੀਂ ਕੁਝ ਕਰਨਾ, ਦਇਆ ਕਰੋ ਦਇਆ ਕਰੋ ਸਤਿਗੁਰੂ, ਤੁਸੀਂ ਕਿਛ ਮਿਹਰ ਪਾਵੋ। ਹੁਣ ਤੁਸੀਂ ਮਿਹਰ ਕਰ ਦਿਓ, ਤੁਸੀਂ ਤਾਂ ਧੋ ਸਕਦੇ ਆ ਨਾ, ਭਾਂਡਾ ਅਤ ਮਲੀਨ ਧੋਤਾ ਅੱਛਾ ਨਾ ਹੋਏ ਸੀ, ਮਹਾਰਾਜ ਇਸ ਭਾਂਡੇ ਨੂੰ ਧੋ ਦਿਓ। ਸੋ ਤਿੰਨ ਬਿਰਤੀਆਂ ਸਾਧ ਸੰਗਤ ਇਸ ਵੇਲੇ ਬਹੁਤ ਪੁਰਜ਼ੋਰ ਨੇ। ਇੱਕ ਸਾਖਤ ਬਿਰਤੀ, ਜਿਹੜਾ ਕਹਿੰਦਾ ਮੈਂ ਮੰਨਦਾ ਹੀ ਨਹੀਂ ਕਿਸੇ ਨੂੰ, ਮੈਂ ਨਹੀਂ ਕਥਾ ਕੀਰਤਨ ਗੁਰਦੁਆਰੇ ਨੂੰ ਮੰਨਦਾ ਰੱਬ, ਉਹ ਸਾਖਤ ਬਿਰਤੀ ਹੈ। ਸਾਖਤ ਹਰ ਰਸ ਸਾਧ ਨਾ ਜਾਣਿਆ, ਤਿੰਨੇ ਅੰਤਰ ਹੋਮੈ ਕੰਡਾ ਹੈ, ਉਹਨੂੰ ਕਹਿੰਦੇ ਹੋਮੇ ਦਾ ਕੰਡਾ ਵਾ। ਦੂਸਰੀ ਬਿਰਤੀ ਆ ਨਿੰਦਕ ਦੀ, ਜਿਹਨੇ ਨਿੰਦਿਆ ਹੀ ਕਰੀ ਜਾਣੀ ਹਰ ਵੇਲੇ। ਤੀਸਰੀ ਦੁਸ਼ਟ ਬਿਰਤੀ ਆ, ਉਹ ਜਿਹੜੀ ਆਪ ਜੀ ਨਾਲ ਮੈਂ ਸਾਂਝ ਪਾ ਰਿਹਾ ਸੀ, ਉਹਨੇ ਨਾ ਕਵਰ ਪੁੱਟ ਕੇ ਔਰਤ ਦਾ ਸਰੀਰ ਕੱਢ ਕੇ ਕੁਕਰਮ ਕੀਤਾ, ਤੇ ਜਦੋਂ ਪਰਮੇਸ਼ਰ ਦੇ ਕੋਲ ਚਲੇ ਗਏ ਹਜ਼ਰਤ ਸਾਹਿਬ, ਉਹ ਕਹਿੰਦੇ ਕਰ ਰਹੇ ਡਿਊਟੀ, ਕਹਿੰਦੇ ਜੀ ਕਰਤੀ ਆ, ਕਹਿਣ ਲੱਗੇ ਇੱਕ ਰਹਿ ਗਿਆ, ਬੋਲੋ ਸਤਨਾਮ ਸ੍ਰੀ। ਆਪਾਂ ਨਿਰਵੈਰ ਦੀ ਬਾਤ ਪਾ ਰਹੇ ਹਾਂ ਨਾ ਮੂਲ ਤੇ, ਉਹ ਕਹਿੰਦੇ ਉਹਨੂੰ ਕਾਹਤੋਂ ਛੱਡਿਆ, ਕਹਿੰਦੇ ਪ੍ਰਮਾਤਮਾ ਜੀ ਜਿੱਡਾ ਮਾੜਾ ਉਹ ਕਰਮ ਕਰਨ ਦਿਆ ਨਾ ਪ੍ਰਸ਼ਾਦਾ ਤੇ ਕੀ ਉਹਨੂੰ ਪਾਣੀ ਦੀ ਘੁੱਟ ਨਹੀਂ ਦੇਣੀ। ਪਰਮੇਸ਼ਰ ਹੱਸ ਪਏ, ਕਹਿੰਦੇ ਤੈਨੂੰ ਕਿਹਾ ਸੀ ਨਾ ਤੇ ਤੋਂ ਇਹ ਡਿਊਟੀ ਨਹੀਂ ਹੋਣੀ, ਜੇ ਅਸੀਂ ਜੀਵ ਦਾ ਲੇਖਾ ਕਰਨ ਲੱਗ ਪਈਏ ਨਾ ਰਿਜਕ ਦੇਣ ਲੱਗੇ ਤੇ ਫਿਰ ਦੁਨੀਆਂ ਤੇ ਕੋਈ ਵਿਰਲਾ ਹੀ ਰਹਿ ਜਾਣਾ। ਇਸ ਕਰਕੇ ਉਹਦਾ ਸੁਭਾਅ ਹੈ ਉਹ ਲੇਖੇ ਵਾਲਾ ਬਾਅਦ ਚ ਕੰਮ ਕਰਦਾ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ
ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਕਹਿੰਦੇ ਤੂੰ ਦੋ ਛੱਡ ਹੀ ਦਿੱਤੇ, ਤੈਨੂੰ ਰੋਜੀ ਦੇਣ ਭੇਜਿਆ ਕਿ ਲੇਖਾ ਕਰਨ, ਤੂੰ ਤਾਂ ਲੇਖਾ ਕਰਕੇ ਆ ਗਿਆ। ਇਸ ਕਰਕੇ ਅਸੀਂ ਜੇ ਪਹਿਲਾਂ ਲੇਖਾ ਕਰੀਏ ਤੇ ਫਿਰ ਆਪਣੀ ਤਾਂ ਗਾਤੀ ਨਹੀਂ ਆਉਣੀ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਅਸਥੀ ਕੈਸੀ ਆ।

0: ਤੋਂ ਰਹਿਤ, ਸਮੇਂ ਤੋਂ ਰਹਿਤ ਹਸਤੀ ਆ, ਆਪਣਾ ਟਾਈਮ ਟੇਬਲ ਆ ਸਾਰਿਆਂ ਦਾ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਜਿੰਨੀ ਵੀ ਆਪਾਂ ਨੂੰ ਸੇਵਾ ਮਿਲੀ, ਜੀਵਨ ਮਿਲਿਆ ਨਾ, ਆਪਣਾ ਟਾਈਮ ਟੇਬਲ ਆ। ਕੋਈ 40 ਸਾਲ ਲਈ ਆਇਆ, ਕੋਈ 30 ਲਈ ਆਇਆ, ਕੋਈ 70 ਲਈ ਆਇਆ, ਕਈ ਵਿਚਾਰੇ ਜੰਮਦੇ ਚੱਲ ਜਾਂਦੇ। ਸੋ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਹਰ ਇੱਕ ਦਾ ਟਾਈਮ ਹੈ, ਉਹ ਆਉਂਦਾ ਤੇ ਚਲੇ ਜਾਂਦਾ, ਪਰ ਵਾਹਿਗੁਰੂ ਅਕਾਲ ਹੈ, ਕਾਲ ਤੋਂ ਰਹਿਤ ਹੈ, ਉਹਦੀ ਐਸੀ ਮੂਰਤ, ਐਸਾ ਉਹਦਾ ਸਰੂਪ ਹੈ।
1: ਅਜੂਨੀ ਸੈਭੰ,
0: ਆਪ ਸਾਰੀਆਂ ਸੰਗਤਾਂ ਪਿਆਰ ਅੰਦਰ ਅਜੂਨੀ, ਜਦੋਂ ਆਪਾਂ ਇਹਦਾ ਜਾਪ ਕਰਦੇ ਹਾਂ, ਕਈ ਵਾਰੀ ਆਪਾਂ ਸੰਗਤ ਜੀ ਪੜ੍ਹ ਦਿੰਦੇ ਹਾਂ ਆਜੂਨੀ, ਐੜੇ ਨੂੰ ਕੰਨਾਂ ਲਾ ਦਿੰਦੇ ਹਾਂ, ਉੱਥੇ ਅਰਥ ਬਦਲ ਜਾਣਾ। ਇਹ ਖਿਆਲ ਰੱਖਿਆ ਕਰਨਾ ਸਾਰੇ, ਜਦੋਂ ਆਪਾਂ ਵੀ ਸਿੱਖਣਾ, ਸਿੱਖ ਸਿੱਖਦਾ ਹੀ ਰਹਿੰਦਾ। ਬਹੁਤੀ ਸੰਗਤ ਮੂਲ ਮੰਤਰ ਜਦੋਂ ਪੜ੍ਹਦੇ ਆ ਨਾ, ਆਪਾਂ ਕਹਿ ਦਿੰਦੇ ਆਜੂਨੀ, ਐੜੇ ਨੂੰ ਕੰਨਾਂ ਲਾ ਦਿੰਦੇ ਵੀ ਉਹ ਤੇ ਜੂਨਾਂ ਚ ਆ ਜਾਏਗਾ। ਜਿਸ ਤਰ੍ਹਾਂ ਮਹਾਰਾਜ ਨੇ ਅਰਥ ਪੜਾਏ, ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣਾ ਗੁਰਸੂਰਾ, ਉੱਥੇ ਇੱਕ ਲਾਂ ਸਿੰਘ ਛੱਡ ਗਿਆ ਤੇ ਮਹਾਰਾਜ ਕਹਿੰਦੇ ਦੁਬਾਰਾ ਪੜ, ਦੁਬਾਰਾ ਪੜ, ਤੀਜੀ ਵਾਰੀ ਚਾਟਾ ਲੱਗਾ, ਉਹ ਰੋਇਆ, ਕਹਿੰਦੇ ਮਹਾਰਾਜ ਆਪੇ ਕਿੰਨੇ ਗੁਰਬਾਣੀ ਪੜੋ ਜਦੋਂ ਚਾਟੇ ਵੱਜਦੇ ਫਿਰ। ਤੇ ਮਹਾਰਾਜ ਸਾਹਿਬ ਕਹਿੰਦੇ ਬਾਣੀ ਅੰਗ ਹੈ, ਕਿੰਨਾ ਪਿਆਰ ਮਹਾਰਾਜ ਕਰਦੇ ਰਹੇ ਸਾਨੂੰ ਸਮਝਾਉਣ ਲਈ, ਸਾਖੀਆਂ ਦਿੱਤੀਆਂ ਵੀ ਤੁਸੀਂ ਜ਼ਰੂਰ ਸਿੱਖ ਦਾ ਕੰਮ ਸਿੱਖਦੇ ਰਹਿਣਾ, ਕਦੇ ਸਿਖਾਉਣ ਵਾਲਾ ਨਹੀਂ ਬਣਨਾ। ਇਸ ਕਰਕੇ ਜਦੋਂ ਵੀ ਜਾਪ ਕਰਨਾ ਇਹਨੂੰ ਸੰਗਤ ਜੀ, ਪਹਿਲਾਂ ਦਾਸ ਵੀ ਇਸ ਤਰ੍ਹਾਂ ਪੜ੍ਹ ਜਾਂਦੇ ਸਨ ਆਜੂਨੀ, ਅਤੇ ਫਿਰ ਮਹਾਂਪੁਰਖਾਂ ਪੜ੍ਹਾਇਆ, ਕਹਿੰਦੇ ਨਹੀਂ ਭਾਈ ਐੜੇ ਨੂੰ ਮਾਤਰਾ ਨਹੀਂ ਲਾਉਣੀ, ਇਹਨੂੰ ਪਾਠ ਨੂੰ ਕਰਨਾ ਅਜੂਨੀ, ਜੂਨਾਂ ਤੋਂ ਰਹਿਤ। ਆਪਾਂ ਸਾਰੇ 84 ਲੱਖ ਵਾਲੇ ਆ, ਕੂਕਰਹਿ ਹੈ, ਸੂਕਰਹਿ ਹੈ, ਗਰਦ ਪਹਿ, ਕੱਕ ਹੈ, ਸਰਪਣ ਹੈ, ਤੁਲ ਖਲੈ, ਪਤਾ ਨਹੀਂ ਕਿੰਨੀਆਂ ਜੂਨਾਂ 'ਚ ਆਏ, ਪਰਮੇਸ਼ਰ ਜੂਨਾਂ 'ਚ ਨਹੀਂ, ਉਹ ਸਰਦਾਰ ਹੈ, ਉਹ 84 ਲੱਖ ਦਾ ਮਾਲਕ ਹੈ, ਉਹ ਜਿਹਨੂੰ ਜਿੱਥੇ ਬਿਠਾਉਂਦਾ, ਜਿੱਥੇ ਭੇਜਦਾ। ਜਿਵੇਂ ਭਾਈ ਕੀਰਤੀਆ ਚੌਰ ਸਾਹਿਬ ਕਰ ਰਹੇ ਸੀ ਅਤੇ ਰਿਛ ਨੱਚੇ ਅਤੇ ਭਾਈ ਸਾਹਿਬ ਬਾਅਦੇ ਖੁਸ਼ ਹੋਣ, ਉਹ ਇੰਨਾ ਕੁ ਖੁਸ਼ ਹੋ ਗਏ, ਇਤਿਹਾਸ ਕਹਿੰਦਾ ਚੌਰ ਸਾਹਿਬ ਖੁੱਸ ਗਿਆ ਉੱਥੋਂ। ਅਤੇ ਮਹਾਰਾਜ ਸਾਹਿਬ ਕਹਿੰਦੇ ਵੀ ਭਾਈ ਸਾਹਿਬ ਧਿਆਨ ਨਾ, ਕਹਿੰਦੇ ਮਹਾਰਾਜ ਹਸਾਇਆ ਹੀ ਬੜਾ ਇਹਨੇ, ਖੁਸ਼ੀ ਬੜਾ ਕੀਤਾ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ। ਅਤੇ ਮਹਾਰਾਜ ਕਹਿੰਦੇ ਹੱਸ ਕੇ ਸੱਚੇ ਪਾਤਸ਼ਾਹ ਕਲਗੀਧਰ ਕਹਿੰਦੇ ਹਾਂ ਫਿਰ ਤੇਰਾ ਰਿਸ਼ਤਾ ਜੋ ਹੋਇਆ, ਆਖੋ ਸਤਨਾਮ ਸ੍ਰੀ। ਭਾਈ ਸਾਹਿਬ ਕਹਿੰਦੇ ਮਹਾਰਾਜ ਮੇਰਾ ਰਿਸ਼ਤਾ ਕਿਹੜਾ ਇਹਦਾ? ਪਾਤਸ਼ਾਹ ਕਹਿੰਦੇ ਤੁਹਾਡੇ ਪਿਤਾ ਜੀ ਆ, ਸੋਭਾ ਰਾਮ। ਕਹਿੰਦੇ ਮਹਾਰਾਜ ਇਹ ਕੈਸੀ ਖੇਡ, ਆ ਪਿਆ ਤੁਹਾਡਾ ਚੌਰ ਸਾਹਿਬ ਤੁਹਾਡੀ ਸੇਵਾ, ਮੈਂ ਚੱਲਿਆ। ਮਹਾਰਾਜ ਕਹਿੰਦੇ ਕਿੱਥੇ ਚੱਲੇ? ਕਹਿੰਦੇ ਜੇ ਬਾਪੂ ਸੇਵਾ ਕਰਕੇ ਰਿੱਛ ਬਣਿਆ ਤੇ ਅਸੀਂ ਕੀ ਬਣਾਂਗੇ? ਮਹਾਰਾਜ ਕਹਿੰਦੇ ਤੁਸੀਂ ਕਿਤੇ ਨਹੀਂ ਜਾਣਾ,

0: ਜਾਣਦਾ ਹੈ। ਜਿਸ ਤਰ੍ਹਾਂ ਆਪਾਂ ਸ਼ਿਕਾਰ ਘਾਟ ਸਾਹਿਬ ਦਰਸ਼ਨ ਕੀਤੇ, ਉੱਥੇ ਮਹਾਰਾਜ ਨੇ ਲੱਭ ਲਿਆ ਨਾ ਮੂਲੇ ਨੂੰ ਆ ਕੇ। ਬਹਾਦਰ ਸ਼ਾਹ ਕਹਿੰਦੇ ਮਹਾਰਾਜ ਕਿਉਂ ਮਾਰਦੇ ਹੋ, ਕਿੰਨਾ ਪਿਆਰਾ ਜੀਵ ਆ। ਪਾਤਸ਼ਾਹ ਕਹਿੰਦੇ ਜਿੰਨਾ ਪਿਆਰਾ ਹੈ ਓਨਾ ਹੀ ਸਾਡਾ ਪਿਆਰਾ, ਇਹਨੂੰ ਨਾਲ ਰੱਖਿਆ ਸੀ ਤੇ ਇਹਨੇ ਝੂਠ ਮਾਰਤਾ, ਘਰੇ ਗਏ ਵੀ ਆ ਚੱਲੀਏ ਸੇਵਾ ਸਿਮਰਨ ਕਰੀਏ ਕਥਾ, ਤੇ ਘਰ ਵਾਲੀ ਬਿਜ਼ਨਸਮੈਨ ਸੀ ਉਹ ਕਹਿੰਦੇ ਮਹਾਂ ਦੇ ਅੱਗੇ ਆਇਆ ਤੇ ਬਾਬੇ ਫੇਰ ਲੈ ਗਏ ਤੇ ਫੇਰ ਆਖੋ ਸਤਨਾਮ ਸ੍ਰੀ, ਹੁਣ ਤੁਹਾਡੇ ਚ ਕਈ ਰੂਹਾਂ ਛੇ ਛੇ ਮਹੀਨੇ ਸੇਵਾ ਕਰਦੀਆਂ, ਦੋ ਦੋ ਮਹੀਨੇ, ਕਈ ਸਿੰਘ ਸਾਲ ਸਾਲ, ਪਰਵਾਹ ਨਾ ਕਰਿਆ ਕਰੋ, ਮਹਾਰਾਜ ਨੇ ਬਹੁਤ ਦੇ ਦੇਣਾ, ਉਹ ਸਾਰੀ ਸ੍ਰਿਸ਼ਟੀ ਨੂੰ ਦਿੰਦਾ। ਐਵੇਂ ਨੀ ਚਿੰਤਾ ਵੀ ਜੇ ਮੈਂ ਪਿੱਛੇ ਨਾ ਗਿਆ ਮੇਰਾ ਕੰਮ ਰੁਕ ਜਾਣਾ, ਜੇ ਮੈਂ ਕਥਾ ਚ ਬਹਿ ਗਿਆ ਮੇਰੀ ਦੁਕਾਨ ਲੇਟ ਖੁੱਲਣੀ, ਇਹ ਸਾਰੀਆਂ ਚਿੰਤਾ ਚੁੰਤਾ ਛੱਡ ਦਿਆ ਕਰੋ। ਉਹ ਅਚਿੰਤ ਆਪੇ ਮਾਲਕ ਨੂੰ ਫਿਕਰ ਹੈ ਜਿਹਨੇ ਆਪਾਂ ਨੂੰ ਸਵਾਸ ਦਿੱਤੇ ਪੈਦਾ ਕੀਤਾ। ਸੋ ਇਸ ਤਰ੍ਹਾਂ ਅਜੂਨੀ ਜੂਨਾ ਤੋਂ ਰਹਿਤ ਹੈ
1: ਸਹਿਭੰਗ,
0: ਸਹਿਭੰਗ ਸੁਦੇ ਸਿੱਧ ਪ੍ਰਕਾਸ਼ ਹੈ, ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ। ਚਾਰ ਖਾਣੀਆਂ ਉਹਨੇ ਪੈਦਾ ਕੀਤੀਆਂ, ਅੰਡਜ, ਜੇਰਜ, ਸੇਤਜ, ਉਤਪੁਜ, ਕੁਝ ਅੰਡਿਆਂ ਤੋਂ ਪੈਦਾ ਹੁੰਦੇ ਨੇ, ਕੁਝ ਜੇਰ ਵਿੱਚੋਂ ਪੈਦਾ ਹੁੰਦੇ ਨੇ, ਕੁਝ ਤਪਸ਼ ਵਿੱਚੋਂ ਪੈਦਾ ਹੁੰਦੇ ਨੇ। ਇਸ ਤਰ੍ਹਾਂ ਮਹਾਰੇ ਸੱਚੇ ਪਾਤਸ਼ਾਹ ਅੰਡਜ, ਜੇਰ, ਸੇਤਜ, ਉਤਪੁਜ, ਇੱਕ ਆਪਣੇ ਆਪ ਕੁਦਰਤੀ ਤੌਰ 'ਤੇ ਘਾਹ ਫੂਸ ਬੂਟੇ ਉੱਗ ਪੈਂਦੇ। ਇਸ ਤਰ੍ਹਾਂ ਸ੍ਰਿਸ਼ਟੀ ਨੂੰ ਮਹਾਰਾਜ ਨੇ ਚਾਰ ਖਾਣੀਆਂ ਨਾਲ ਪੈਦਾ ਕੀਤਾ, ਪਰ ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਉਸ ਦੇ ਸਿੱਧ ਪ੍ਰਕਾਸ਼ ਆਪਣੀ ਹਸਤੀ ਦਾ ਮਾਲਕ ਹੈ,
1: ਗੁਰ ਪ੍ਰਸਾਦ
0: ਉਹ ਨਾਮ ਹੈ, ਹਨੇਰੇ ਦਾ ਰੂਹ ਨਾਮ ਪ੍ਰਕਾਸ਼ ਗੁਰ। ਜਿਹੜਾ ਆਪਣੇ ਗੁਰੂ ਦੇ ਲੜ ਲੱਗਦਾ ਉਹਨੂੰ ਫਿਰ ਮਹਾਰਾਜ ਇੰਨਾ ਗਿਆਨ ਦਿੰਦੇ, ਹਨੇਰਾ ਦੂਰ ਕਰ ਦਿੰਦੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮਹਾਰਾਜ ਦੀ ਕਥਾ ਕੀਰਤਨ ਸੁਣੀਏ, ਕਿੰਨਾ ਗਿਆਨ ਮਿਲਦਾ। ਹੁਣ ਜੇ ਆਪਾਂ ਸਾਰੇ ਨਾਮ ਬੈਠੇ ਹੁੰਦੇ ਇੱਥੇ, ਤੇ ਆਹ ਬਚਨ ਕਿਸ ਤਰ੍ਹਾਂ ਸੁਣਦੇ, ਕਿਵੇਂ ਆਪਾਂ ਨੂੰ ਸਮਝ ਆਉਂਦੀ, ਅੱਜ ਕਿੰਨੇ ਗੁਣ ਮਹਾਰਾਜ ਨੇ ਆਪਾਂ ਨੂੰ ਦਿੱਤੇ ਹਨ, ਸੰਭਾਲ ਕੇ ਰੱਖੀਏ। ਜਿਵੇਂ ਬੈਂਕ 'ਚੋਂ ਮਾਇਆ ਕਢਾਈ ਦੀ ਅਤੇ 5-7 ਲਿਫਾਫਿਆਂ 'ਚ ਪਾਈ ਦੀ, ਫਿਰ ਉਹਨੂੰ ਬੈਗ ਨੂੰ ਜਿੰਦਰੀ ਲਾਈ ਦੀ, ਫਿਰ ਆਖੀਦਾ ਕਿਤੇ ਕੋਈ ਵੇਹਦਾ ਤਾਂ ਨਹੀਂ ਵੀ ਲੋਟੀ ਨਾ ਲਵੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਅਸਲੀ ਖਜ਼ਾਨਾ ਤੇ ਮਹਾਰਾਜ ਦੀ ਬੰਦਗੀ ਸੇਵਾ ਸਿਮਰਨਾ। ਇਹਨੂੰ 5 ਚੋਰ ਲੁੱਟੀ ਜਾਂਦੇ ਆ, ਇਹਦਾ ਆਪਾਂ ਧਿਆਨ ਨਹੀਂ ਰੱਖਦੇ। ਇਸ ਤਰ੍ਹਾਂ

ਸਵੇਰੇ ਨਿਤਨੇਮ ਕਰੇਗੀ ਮਾਂ ਪਿਓ ਦੇ ਪੈਰੀਂ ਹੱਥ, ਤੇ ਜੇ ਮਾੜੀ ਸੰਗਤ ਵਿੱਚ ਬੱਚੇ ਪੈ ਗਏ ਤੇ ਫਿਰ ਤੇ ਜੋ ਹਾਲਾਤ ਹੈਗੇ ਉਹ ਦਿਸਣ ਹੀ ਦਏ ਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਕਹਿੰਦੇ ਜਿੱਥੇ ਹੈਗੇ ਵੱਸਦੇ ਰਹਿਣ, ਤੇ ਆਹ ਚੰਗੇ ਬੰਦੇ ਤਾਂ ਉਜਾੜੇ ਆ ਵੀ ਇਹ ਥੋੜ੍ਹੀ ਥੋੜ੍ਹੀ ਦੂਰ ਜਾਣਗੇ ਤੇ ਜਿਹੜੇ ਪਿੰਡ 'ਚ ਜਾਣਗੇ। ਹੁਣ ਕਈ ਵਾਰੀ ਹੁੰਦਾ ਨਾ ਆਪਣੇ ਲਾਗੇ ਕੋਈ ਚੰਗੀ ਰੂਹ ਆ ਜੇ ਤੇ ਉਹ 25-30 ਘਰਾਂ ਨੂੰ ਸੇਵਾ ਨਾਲ ਜੋੜ ਦਿੰਦੀ ਸਿਮਰਨਾ, ਜਿਹਨੂੰ ਬਾਣੀ ਰਹੀ ਮਹਾਰਾਜ ਸਾਹਿਬ ਜੀ ਕਹਿੰਦੇ ਆ ਚੰਦਨ ਕਹਿ ਸੰਗ ਤਰਵਰ ਵਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ। ਕਹਿੰਦੇ ਚੰਦਨ ਦਾ ਬੂਟਾ ਲਾਗੇ ਲਾਗੇ ਸਾਰਿਆਂ 'ਚ ਮਹਿਕ ਭਰਦਾ, ਜੇ ਕਮਾਈ ਵਾਲਾ ਕਿਤੇ ਬਹਿ ਜੇ ਆ ਕੇ ਤੇ ਹੋਰ ਨਹੀਂ ਕੋਈ ਤੇ ਨਿਤਨੇਮ ਕਰਨ ਲਾ ਦੂਗਾ, ਹੋਰ ਨਹੀਂ ਕੁਝ ਸੇਵਾ ਸਿਮਰਨ ਸਿਖਾ ਦੇਗਾ। ਸੋ ਇਸ ਤਰ੍ਹਾਂ ਮਹਾਰਾਜ ਨੇ ਉੱਥੇ ਖੇਡ ਰਚਾਇਆ। ਬੜੇ ਭਾਈ ਮਰਦਾਨਾ ਸਾਹਿਬ ਜੀ ਖੁਸ਼ ਹੋਏ, ਕਹਿੰਦੇ ਬਾਬਾ ਤੇਰੀਆਂ ਤੂੰ ਜਾਣੇ, ਤੂੰ ਕਿਵੇਂ ਭਲਾ ਕਰਦਾ ਪਿਆ ਦੁਨੀਆਂ ਦਾ, ਫਿਰ ਏਦਾਂ ਕਿਰਪਾ ਹੋਈ। ਕਹਿੰਦੇ ਮਹਾਰਾਜ ਕੋਈ ਬਚਨ ਸੁਣਾਓ, ਕਿਰਪਾ ਕਰੋ, ਦਿਲ ਕਰਦਾ ਰਬਾਬ ਛੇੜਾ। ਉੱਥੇ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਮਲਾਰ ਰਾਗ, ਮਲਾਰ ਸੀਤਲ ਰਾਗ ਹੈ ਅਰ ਧਿਆਇਆ ਸ਼ਾਂਤ ਹੋਏ। ਕਹਿੰਦੇ ਠੰਡਾ ਰਾਗ ਹੈ ਪਿਆਰਾ, ਖੁਸ਼ੀ ਦਾ ਰਾਗ ਹੈ ਠੰਡਕ ਦਾ, ਤੇ ਮਹਾਰਾਜ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ ਤੇ ਚਾਰ ਪਦਿਆਂ ਵਾਲਾ ਪਹਿਲੇ ਘਰ 'ਚ ਮਹਾਰਾਜ ਜੀ

0: ਹੱਸਣਾ ਸੌਣਾ, ਖਾ ਲਿਆ ਪੀ ਲਿਆ ਹੱਸ ਲਿਆ ਘੁੰਮ ਫਿਰ ਲਿਆ ਤੇ ਰਾਤ ਨੂੰ ਸੌ ਗਏ।
1: ਵਿਸਰ ਗਿਆ ਹੈ ਮਰਣਾ,
0: ਪਾਤਸ਼ਾਹ ਕਹਿੰਦੇ ਭਾਈ ਮਰਦਾਨਾ ਜੀ ਲੋਕਾਂ ਨੂੰ ਮੌਤ ਭੁੱਲ ਗਈ ਆ, ਤੇ ਜਦੋਂ ਬੰਦੇ ਨੂੰ ਮੌਤ ਭੁੱਲਦੀ ਨਾ ਸਾਧ ਸੰਗਤ, ਫਿਰ ਉਹ ਰੱਬ ਨੂੰ ਵੀ ਭੁੱਲ ਹੀ ਜਾਂਦਾ। ਕਿਉਂਕਿ ਜਿੰਨੇ ਬੰਦੇ ਅੱਜ ਪਾਪ ਕਰ ਰਹੇ, ਨਿੰਦਿਆ ਕਰ ਰਹੇ ਆ ਜਾਂ ਮਾੜੀ ਕਮਾਈ ਕਰ ਰਹੇ, ਉਹ ਇਸੇ ਕਰਕੇ, ਕਿਉਂਕਿ ਉਹਨਾਂ ਨੂੰ ਇਹ ਆ ਵੀ ਆਪਾਂ ਕਿਹੜਾ ਮਰਨਾ। ਤੇ ਜਿਹੜੀ ਰੂਹ ਨੂੰ ਮੌਤ ਚੇਤੇ ਹੋਵੇ ਉਹਨੂੰ ਫਿਰ ਪਤਾ ਹੁੰਦਾ ਵੀ ਆਪਾਂ ਕਿਹੜਾ ਰਹਿਣਾ, ਕੀ ਕਰਨਾ, ਪੰਜ ਸੱਤ ਕੋਠੀਆਂ ਪਾ ਗਏ, ਕੀ ਕਰਨਾ, 100 ਮੁਰੱਬਾ ਇਕੱਠਾ ਕਰਕੇ ਪ੍ਰਸ਼ਾਦਾ ਛਕੋ, ਸੇਵਾ ਸਿਮਰਨ ਕਰੋ, ਆਪਾਂ ਪ੍ਰਾਹੁਣੇ ਹੈਗੇ ਹਾਂ। ਉਹ ਫਿਰ ਠੰਡ ਆ ਜਾਂਦੀ ਅੰਦਰ, ਉਹਨੂੰ ਆਨੰਦ ਮਿਲਦਾ। ਤੇ ਕਈ ਫਿਰ ਕਲਪਦੇ ਰਹਿੰਦੇ, ਜਿਸ ਗਰੇ ਬਹੁਤੀ ਤਿਸ ਗਰੇ ਚਿੰਤਾ, ਮਾਰੇ ਕਹਿੰਦੇ ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ, ਉਹ ਦੁਖੀ ਰਹਿੰਦੇ ਪਰੇਸ਼ਾਨ। ਤੇ ਮਹਾਰਾਜ ਸਾਹਿਬ ਨੇ ਆਪਣੇ ਦੇ ਤਰਸ ਕੀਤਾ, ਚਲੋ ਵਿਚਕਾਰ ਜੇ ਰੱਖਿਆ, ਨਾ ਬਹੁਤੇ ਗਰੀਬ ਵੀ ਕੀਤਾ ਨਾ ਅਮੀਰ। ਇਹ ਅਵਸਥਾ ਬੜੀ ਵਧੀਆ ਵਾ, ਦੋਹੋ ਵਿਵਸਥਾ ਤੇ ਜੋ ਮੁਕਤਾ ਸੋਈ ਸਹੇਲਾ ਭਾਲੀਏ। ਮਹਾਰਾਜ ਕਹਿੰਦੇ ਜ਼ਿਆਦੀ ਗਰੀਬੀ ਵੀ ਰੋਲ ਦਿੰਦੀ, ਫਿਰ ਜ਼ਿਆਦੀ ਗਰੀਬੀ ਹੁੰਦੀ ਤੇ ਆਪਣਾ ਦਰਸ਼ਨ ਕਿਵੇਂ ਹੋਣੇ, ਫਿਰ ਆਪਾਂ ਕਿੱਥੋਂ ਟਿਕਟ ਲਾਉਂਦੇ, ਕਿਸ ਤਰ੍ਹਾਂ ਆਉਂਦੇ, ਕਿਸ ਤਰ੍ਹਾਂ, ਫਿਰ ਤੇ ਫਿਕਰ ਹੁੰਦਾ ਵੀ ਦਿਹਾੜੀ ਲੱਗੇਗੀ। ਸੋ ਮਹਾਰਾਜ ਸਾਹਿਬ ਜੀ ਨੇ ਕਰਮਾਂ ਕਰਕੇ ਵੈਸੇ ਸੰਗਤ ਜੀ ਇਹ ਸਾਰਾ ਕੁਝ ਆ, ਤੇ ਬਹੁਤ ਕੁਝ ਹੈ ਮਹਾਰਾਜ ਦੇ ਖਜ਼ਾਨੇ 'ਚ। ਸੋ ਸਤਿਗੁਰੂ ਮਹਾਰਾਜ ਕਹਿੰਦੇ ਮੌਤ ਜਦੋਂ ਭੁੱਲਦੀ ਤੇ ਰੱਬ ਵੀ ਭੁੱਲਦਾ, ਜਦੋਂ ਰੱਬ ਭੁੱਲਦਾ ਤੇ ਬੰਦਾ ਸ਼ੈਤਾਨ ਬਣ ਜਾਂਦਾ। ਚਾਰ ਚੀਜ਼ਾਂ ਚੇਤੇ ਰੱਖਦਾ, ਖਾਣਾ ਪੀਣਾ ਹੱਸਣਾ ਸੌਣਾ। ਕਈ ਅੱਜ ਮਿਲਣਗੇ ਨਾ, ਖਾਓ ਪੀਓ ਐਸ਼ ਕਰੋ, ਅੱਗੇ ਕਿਸੇ ਨੇ ਵੇਖਿਆ ਉਹ ਐਸਾ ਕੈਟਾਗਰੀ ਵਾਲੇ ਆ ਜੋ ਮਹਾਰਾਜ ਕਹਿੰਦੇ ਨਾ, ਜਿਹੜੇ ਬਹੁਤੇ ਆਪਣੇ ਘਰਾਂ 'ਚ ਵੀ ਹੁੰਦੇ, ਉਹਨਾਂ ਨੂੰ ਕਹੋ ਅੰਮ੍ਰਿਤ ਛਕੋ, ਨਿਤਨੇਮ ਗੁਰਸਿੱਖੀ, ਉਹ ਕਹਿੰਦੇ ਬਾਬਾ ਜੀ ਨਾ ਕਰੋ, ਖਾਓ ਪੀਓ ਆਨੰਦ ਲਓ, ਐਵੇਂ ਡਰਾਈ ਜਾਂਦੇ ਬਾਬੇ। ਤੇ ਅੱਜ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਮਾਰ ਕਿਹਾ, ਭਾਈ ਮਰਦਾਨਿਆ ਇਹਨਾਂ ਨੂੰ ਮੌਤ ਭੁੱਲ ਗਈ ਹੈ।
1: ਖਸਮ ਵਿਸਾਰ ਖੁਆਰੀ ਕੀ ਨੀ,
0: ਕਹਿੰਦੇ ਜਦੋਂ ਮੌਤ ਭੁੱਲਦੀ ਤੇ ਖਸਮ ਉਸ ਮਾਲਕ ਰੱਬ ਨੂੰ ਲੋਕੀ ਭੁਲਾ ਦਿੰਦੇ, ਤੇ ਫਿਰ ਖੁਆਰ ਹੁੰਦੇ ਹਨ, ਬੇਪਤ ਹੁੰਦੇ ਹਨ,
1: ਤ੍ਰਿਗ ਜੀਵਨ ਨਹੀਂ ਰਹਿਣਾ।
0: ਪਾਤਸ਼ਾਹ ਕਹਿੰਦੇ ਮਹਾਂਪੁਰਖ ਪੜਾਉਂਦੇ ਸਨ, ਉਹ ਕਹਿੰਦੇ ਭਾਈ ਕਿਸੇ ਨੂੰ 100 ਵਾਰੀ ਲਾਂਤ ਪਾਓ, 100 ਵਾਰੀ ਫਿਟੇ ਮੂੰਹ ਆਖੋ ਤੇ ਇੱਕ ਲਾਂਤ ਬਣਦੀ, 100 ਲਾਂਤਾਂ ਪਾਓ ਤੇ ਇੱਕ ਤ੍ਰਿਗ ਬਣਦੀ ਹੈ। ਇਹ ਜਾਪ ਆਪਾਂ ਨੂੰ ਨਿਤਨੇਮ ਵਿੱਚ ਵੀ ਮਿਲਦਾ ਹੈ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ। ਕਈ ਵੀਰ ਕਹਿੰਦੇ ਨੇ ਬਾਬਾ ਜੀ ਕਿੱਥੇ ਲਿਖਿਆ ਰੋਜ਼ ਗੁਰਦੁਆਰੇ ਆਓ, ਕਿੱਥੇ ਲਿਖਿਆ ਬਾਣੀ ਪੜ੍ਹੋ, ਕੀਰਤਨ ਕਥਾ ਸੁਣੋ, ਬੰਦੇ ਦਾ ਅੰਦਰ ਸਾਫ਼ ਹੋਣਾ ਚਾਹੀਦਾ। ਮੈਂ ਕਿਹਾ ਸ਼ਾਮਾਂ ਨੂੰ ਰਹਿ ਰਾਸ ਸਾਹਿਬ ਪੜ੍ਹਿਆ ਕਰ, ਫਿਰ ਤੈਨੂੰ ਮਿਲਣਗੇ ਸਤਿਗੁਰੂ, ਉਹ ਦੱਸਣਗੇ ਵੀ ਸੰਗਤ ਦੀ ਮਹਿਮਾ ਕਿੱਡੀ ਵੱਡੀ ਆ। ਤੂੰ ਘਰੇ ਨਾ ਰੱਬ ਬਣ ਕੇ ਬਹਿ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਮਾਰੇ ਕਹਿੰਦੇ ਲਾਣਤ ਹੈ ਤ੍ਰਿਗ ਹੈ, ਜਿੰਨੀ ਉਮਰ ਲੰਘੀ ਤੇ ਜਿੰਨੀ ਰਹਿ ਗਈ। ਤਾਂ ਮਹਾਰਾਜ ਸਾਹਿਬ ਕਹਿੰਦੇ ਖਸਮ ਵਿਸਾਰ ਖੁਆਰੀ ਕੀ ਨੀ, ਤ੍ਰਿਗ ਜੀਵਨ ਨਹੀਂ ਰਹਿਣਾ, ਇਹ ਜੀਵਨ ਬਹੁਤਾ ਚਿਰ ਨਹੀਂ ਰਹਿਣਾ ਤੇਰਾ ਭਾਈ, ਇੱਕ ਦਿਨ ਤੂੰ ਚਲਾ ਜਾਣਾ ਸਾਰਾ।

0: आत्मा परमात्मा दी खेड समझ उस मालक दे गुण गाया कर दिने रात नू याद करिया कर साह साह दे नाल सास सास सिमरो गोबिंद मन अंतर की उतरै चिंद जदों साह बाहर नू आउंदा ते वाहे अंदर नू जांदा गुरु वाहे गुरु वाहे गुरु वाहे गुरु सास सास सिमरो गोबिंद ਤੇ ਕਈ ਕਹਿ ਦੇਣਗੇ ਬਾਬੇ ਐਵੇਂ ਤੋਤਾ ਰਟਨ ਕਰੀ ਜਾਂਦੇ ਵਾਹਿਗੁਰੂ ਵਾਹਿਗੁਰੂ ਜਪਾਈ ਮਹਾਰੇ ਦੀ ਬਾਣੀ ਪੜਿਆ ਕਰੋ ਬਾਣੀ ਬਾਣੀ ਦਾ ਜਵਾਬ ਮਹਾਰੇ ਬਹੁਤ ਪਿਆਰ ਬਖਸ਼ਦੇ ਸੰਗਤ ਜੀ ਸਹਿਜ ਪਾਠ ਆਰੰਭ ਕਰੋ ਭਾਵੇਂ ਇਕਾਂਗੀ ਰੋਜ਼ ਦਾ ਪੜ੍ਹ ਲਿਆ ਕਰੋ ਸੋ ਮਹਾਰਾਜ ਆਪ ਖਜ਼ਾਨਾ ਬਖਸ਼ਦੇ ਫਿਰ ਜਿਹੜੇ ਨਿੰਦਕ ਦੁਸ਼ਟ ਸਾਕਤ ਆ ਨਾ ਇਹਨਾਂ ਆਪੇ ਚੁੱਪ ਹੋ ਜਾਣਾ ਹੈ ਇਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਮਾਰ ਦੇਣਾ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆ ਨਾ ਤੇ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਇਸ ਤਰ੍ਹਾਂ ਮਾਰੇ ਕਹਿੰਦੇ ਉਹਨੂੰ ਪਰਮੇਸ਼ਰ ਨੂੰ ਭਾਈ ਧਿਆਉਣਾ ਕਰ
1: ਆਪਣੀ ਪਤ ਸੇਤੀ ਕਰ ਜਾਵਹੋ
0: ਪਾਤਸ਼ਾਹ ਕਹਿੰਦੇ ਫਿਰ ਜਿਹੜੇ ਸੇਵਾ ਸਿਮਰਨ ਕਰਦੇ ਬੰਦਗੀ ਕਰਦੇ ਉਹ ਆਪਣੀ ਪਤ ਭਾਵ ਇੱਜ਼ਤ ਨਾਲ ਦਰਗਾਹ 'ਚ ਜਾਂਦੇ ਉਹਨਾਂ ਨੂੰ ਰੋਲਣਾ ਨਹੀਂ ਪੈਂਦਾ ਉਹਨਾਂ ਨੂੰ 84 ਲੱਖ 'ਚ ਨਹੀਂ ਜਾਣਾ ਪੈਂਦਾ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਵੈਸਣ ਭਾਈ ਹੈ ਬਾਬਾ ਬੁੱਢਾ ਸਾਹਿਬ ਜੀ ਵਰਗਾ ਜੀਵਨ ਭਾਈ ਮਰਦਾਨਾ ਸਾਹਿਬ ਜੀ ਵਰਗਾ ਜੀਵਨ ਬਣ ਜਾਣਾ ਫਿਰ ਐਸਾ ਭਾਈ ਸ਼ਾਲੋ ਜੀ ਵਰਗਾ ਜੀਵਨ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਪਤ ਸੇਤੀ ਘਰ ਜਾਵੋ ਉਹਨਾਂ ਨੂੰ ਫਿਰ ਮਾਰੇ ਸਾਹਿਬ ਦੀ ਗੋਦ ਮਿਲ ਗਈ ਜਿਵੇਂ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਪਿਆਰੇ ਭਾਈ ਧਰਮ ਸਿੰਘ ਸਾਹਿਬ ਜੀ ਪਿਆਰੇ ਭਾਈ ਹਿੰਮਤ ਸਿੰਘ ਸਾਹਿਬ ਜੀ ਪਿਆਰੇ ਭਾਈ ਮੋਹਕਮ ਸਿੰਘ ਸਾਹਿਬ ਜੀ ਪਿਆਰੇ ਭਾਈ ਸਾਹਿਬ ਸਿੰਘ ਸਾਹਿਬ ਸਾਰੀਆਂ ਬਖਸ਼ਿਸ਼ਾਂ ਲੈ ਗਏ ਮਾਲਕ ਦੇ ਕੋਲ ਚਲੇ ਗਏ
1: ਰਹਾਉ
0: ਵਿਸ਼ਰਾਮ ਦੇਂਦੇ ਸਤਿਗੁਰੂ
1: ਤੁਧਨੋ ਸੇਵਹੇ ਤੁਝ ਕਿਆ ਦੇਵਹੇ
0: ਪਾਤਸ਼ਾਹ ਕਹਿੰਦੇ ਕਈ ਲੋਕੀ ਕਹਿਣਗੇ ਰੱਬ ਕਿਤੇ ਉਸਤਤ ਦਾ ਭੁੱਖਾ ਹੈ ਕਈ ਵਾਰੀ ਦਰਸਾਂ ਨਾਲ ਵੀ ਏਦਾਂ ਹੋਇਆ ਬਾਬਾ ਜੀ ਤੁਸੀਂ ਕਹਿੰਦੇ ਨਾਮ ਜਪੋ ਪਾਠ ਕਰੋ ਫਿਰ ਸਭ ਕੁਝ ਮਿਲਦਾ ਇਹਦਾ ਮਤਲਬ ਰੱਬ ਵੀ ਫਿਰ ਭੁੱਖਾ ਹੋਇਆ ਉਸਤਤ ਦਾ ਇਹ ਪੰਗਤੀ ਚ ਕਿਉਂਕਿ ਉਹ ਨਗਰ ਜਿਹੜੇ ਨੇ ਬਾਬਾ ਜੀ ਨੂੰ ਗਾਂਹ ਭੇਜਿਆ ਸੀ ਨਾ ਜਿੱਥੇ ਸ਼ਬਦ ਵਿਚਾਰਿਆ ਉਹ ਕਹਿੰਦੇ ਅਸੀਂ ਨੀ ਸੁਣਦੇ ਕੀਰਤਨ ਕੂਰਤਨ ਸ਼ਬਦ ਬੜੇ ਆਪੇ ਰੌਂਗ ਬੋਲਦੇ ਹਾਂ ਕਥਾ ਕੁਥਾ ਬਾਣੀ ਬੋਣੀ ਦੋ ਸ਼ਬਦ ਵਰਤਦੇ ਹਾਂ ਨਾ ਪਿੰਡਾਂ 'ਚ ਵੀ ਕਿਹਨਾਂ ਨੂੰ ਨਹੀਂ ਸਮਝ ਹੁੰਦੀ ਉਹ ਕਹਿੰਦੇ ਭਾਈ ਸਾਹਿਬ ਕੀਰਤਨ ਹੋ ਰਿਹਾ ਉਹ ਕੁਰਸੀਆਂ ਡਾ ਕੇ ਬਾਹਰ ਪਿੱਛਾ ਕਰਕੇ ਉਹਦੇ ਜੁੱਤੀਆਂ ਪਾ ਕੇ ਬੈਠੇ ਰਹਿੰਦੇ ਮਹਾਰਾਜ ਦੀ ਬਾਣੀ ਦਾ ਅਦਬ ਨਹੀਂ ਕਰਦੇ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਅਸੀਂ ਮਾਰੇ ਤੋਂ ਟੁੱਟੇ ਹਾਂ ਇਸ ਤਰ੍ਹਾਂ ਉਹ ਲੋਕੀ ਟੁੱਟੇ ਸੀ ਜਿਨ੍ਹਾਂ ਬਾਬੇ ਨੂੰ ਬਾਹਰ ਕੱਢਤਾ ਤੇ ਮਾਰੇ ਕਹਿੰਦੇ ਵੱਸਦੇ ਰਹੋ ਤੇ ਇੱਥੇ ਮਾਰੇ ਸਾਹਿਬ ਨੇ ਦੱਸਿਆ ਵੀ ਕੁਝ ਐਸੇ ਹੁੰਦੇ ਜਿਹੜੇ ਕਹਿੰਦੇ ਰੱਬ ਉਸਤ ਦਾ ਭੁੱਖਾ ਵੀ 2 ਘੰਟੇ ਵਾਹਿਗੁਰੂ ਵਾਹਿਗੁਰੂ ਕਰੋ ਫੇਰ ਹੀ ਦੇਵੇਗਾ ਤੇ ਇਸ ਤਰ੍ਹਾਂ ਮਹਾਰਾਜ ਉਚਾਰਦੇ ਫਿਰ ਪੜੋ ਜੀ
1: ਤੁਧਨੋ ਸੇਵਹੇ ਤੁਝ ਕਿਆ ਦੇਵਹੇ
0: ਕਹਿੰਦੇ ਵਾਹਿਗੁਰੂ ਜੇ ਤੇਰਾ ਕੋਈ ਨਾਮ ਜਪਦਾ ਤੇ ਤੇਰੇ ਤੋਂ ਕੁਝ ਲੈਂਦਾ ਹੀ ਆ ਦਿੰਦੇ ਤੇ ਨੀ ਕੁਝ ਆਪਾਂ ਆਖੋ ਸਤਨਾਮ ਸ੍ਰੀ ਆਪਾਂ ਜਦੋਂ ਨਾਮ ਜਪਨੇ ਪਾਠ ਦਿੰਦੇ ਕੁਛ ਵਾਹਿਗੁਰੂ ਨਹੀਂ ਉਹ ਤੋਂ ਲੈਂਦੇ ਹਾਂ
1: ਮੰਗਹੇ ਲੇਵਹੇ ਰਹੇ ਨਹੀਂ
0: ਮਹਾਰਾਜ ਸਾਹਿਬ ਕਹਿੰਦੇ ਭਾਈ ਮਰਦਾਨਾ ਜੀ ਮੰਗਣੋਂ ਨਹੀਂ ਅੜਦੇ ਅਸੀਂ ਤੇ ਲੈ ਕੇ ਉਸ ਮਾਲਕ ਤੋਂ ਹੀ ਲੈਂਦੇ ਸਾਰਾ ਕੁਝ ਆਪਾਂ ਜਦੋਂ ਅਰਦਾਸ ਕਰਾਈ ਦੀ ਕਈ ਵਾਰੀ ਅਰਦਾਸ ਦੇ ਵਿੱਚ ਪਿੰਡਾਂ 'ਚ ਵੀ ਵੇਖੀਦਾ ਵੀ ਉਸ ਤਰ੍ਹਾਂ 7-8 ਮਿੰਟ ਅਰਦਾਸ ਨੂੰ ਲੱਗਦੇ ਪਰ ਜਦੋਂ ਘਰ ਵਾਲੇ ਉਹ ਪੇਜ ਫੜਾ ਦਿੰਦੇ ਨਾ ਵੱਡਾ ਸਾਰਾ ਉਹ ਤਾਂ ਫਿਰ 20-25 ਮਿੰਟ ਲੱਗ ਜਾਂਦੇ ਇੰਨੇ ਨਾਂ ਲੈਣੇ ਪੈਂਦੇ ਸਾਰਿਆਂ ਦੇ ਜਿਹਦਾ ਨਾਂ ਨਾ ਲਿਆ ਉਹਨੇ ਗੁੱਸੇ ਹੋ ਜਾਣਾ ਆਖੋ ਸਤਨਾਮ ਇਸ ਪੰਗਤੀ 'ਚ ਮਹਾਰਾਜ ਦੱਸਦੇ ਨੇ ਪਾਤਸ਼ਾਹ ਕਹਿੰਦੇ ਇਹ ਮੰਗਦੇ ਰਹਿੰਦੇ ਆ ਇਹ ਤਰਲੇ ਲੈ ਕੇ ਜਾਂਦੇ ਹਨ ਕੋਈ ਕਈ ਵਾਰੀ ਤਾਂ ਸੰਗਤ ਲੜ ਵੀ ਪੈਂਦੀ ਬਾਬਾ ਜੀ ਸਾਡੀ ਅਰਦਾਸ ਵੀ ਕਰ ਦਿਓ ਸਾਰਿਆਂ ਦੀ ਤਾਂ ਕਰਤੀ ਹੈ ਸਾਡੀ ਨਹੀਂ ਕਰਨੀ ਸੋ ਇਸ ਤਰ੍ਹਾਂ ਮਹਾਰਾਜ ਜੀ ਬੜੇ ਪਿਆਰ ਵਿੱਚ ਆਏ ਗੁਰੂ ਨਾਨਕ ਸਾਹਿਬ
1: ਤੂੰ ਦਾਤਾ ਜੀਆ ਸਭਨਾ ਕਾ
0: ਹੇ ਮਾਲਕ ਜੀ ਪਰਮੇਸ਼ਰ ਜੀ ਤੂੰ ਸਾਰਿਆਂ ਜੀਆਂ ਦਾ ਦਾਤਾ ਹੈ
1: ਜੀਆ ਅੰਦਰ ਜੀਓ ਤੁਹੀ
0: ਹੇ ਵਾਹਿਗੁਰੂ ਸਾਡਾ ਕਾਹਦਾ ਮਾਣ ਹੰਕਾਰ ਹੈ ਸਰੀਰ ਵੀ ਤੇਰਾ ਏ ਜੋਤ ਵੀ ਤੇਰੀ ਸਵਾਸ ਵੀ ਤੇਰੇ ਧਰਤੀ ਵੀ ਤੇਰੀ ਆਪਾਂ ਤੇ ਐਵੇਂ ਕਈ ਵਾਰੀ ਮੱਥਾ ਟੇਕੀਦਾ ਨਾ ਤੇ ਬਟੂਆ ਖੋਲ ਕੇ ਆਖੀਦਾ ਕੀ ਟੇਕਾਂ ਪਰ ਇਹ ਨਹੀਂ ਪਤਾ ਵੀ ਜਿਹਨੇ ਬਟੂਆ ਭਰਿਆ ਨਾ ਇਹ ਉਹਦਾ ਹੀ ਆ ਜੇ ਆਪਣੇ ਬੱਚੇ ਵਿਦੇਸ਼ਾਂ 'ਚ ਆ ਜੇ ਤੰਦਰੁਸਤੀ 'ਤੇ ਕੰਮ ਕਰਦੇ ਸਾਹ ਆਉਂਦਾ ਤੇ ਫਿਰ ਬੰਦੇ ਦੀ ਹਉਮੇ ਖਤਮ ਹੋ ਜਾਂਦੀ ਵੀ ਜੇ ਆਪਾਂ ਪੱਖਾ ਚੜ੍ਹਾਇਆ ਏਸੀ ਚੜ੍ਹਾਇਆ ਕੂਲਰ ਫਿਰ ਤੁਸੀਂ ਇਹ ਨਹੀਂ ਕਹੋਗੇ ਬਾਬਾ ਜੀ ਨਾਂ ਲਿਖ ਦਿਓ ਉੱਤੇ ਮੇਰਾ ਮੈਂ ਫਿਰ ਜਾਣਾ ਜੇ ਬਾਣੀ ਨੂੰ ਵਿਚਾਰੋਗੇ ਨਾ ਤੇ ਤੁਹਾਡੇ ਲੱਖਾਂ ਦੀ ਸੇਵਾ ਕਰਕੇ ਤੁਸੀਂ ਕਹੋਗੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਇੱਥੇ ਬਹੁਤੇ ਥਾਵਾਂ ਤੇ ਝਗੜਾ ਹੋ ਜਾਂਦਾ। ਉਹ ਕਹਿੰਦੇ ਇੰਨੇ ਲੱਖਾਂ ਦੀ ਸੇਵਾ ਸਾਡਾ ਤੇ ਨਾ ਹੀ ਨਹੀਂ ਲਿਆ, ਇਹ ਇਸ ਤਰ੍ਹਾਂ ਨਹੀਂ ਕਰਨਾ। ਸੋ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਮਹਾਰੇ ਹੈ ਹੀ ਨਹੀਂ ਸਾਡਾ ਕੱਖ ਇੱਥੇ। ਜੇ ਕਹੀਏ ਵੀ ਦਾਸ ਨੇ ਕਥਾ ਕੀਤੀ ਆਪਾਂ ਕੌਣ ਸਾਧ ਸੰਗਤ, ਆਪਣਾ ਕੁਛ ਨਹੀਂ ਜੇ। ਉਹ ਮਾਲਕ ਹੀ ਸਾਰੀਆਂ ਖੇਡਾਂ ਖੇਡ ਰਿਹਾ ਹੈ, ਬਸ ਜਿਹਨੂੰ ਉਹਦੀ ਖੇਡ ਦੀ ਸਮਝ ਆ ਜਾਂਦੀ। ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਉਹ ਮਾਲਕ ਹੈ ਦਾਤਾ। ਹਾਂਜੀ,
1: ਗੁਰਮੁਖ ਧਿਆਵਹੇ ਸੇ ਅੰਮ੍ਰਿਤ ਪਾਵਹੇ।
0: ਬਾਦਸ਼ਾਹ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਫਿਰ ਉਹ ਧਿਆਉਂਦੇ ਆ, ਉਹ ਰਸ ਲੈਂਦੇ, ਪੂਰਾ ਆਨੰਦ ਮਾਣਦੇ ਹਨ। ਮਨ ਮੁੱਖਾਂ ਨੇ ਵਿਚਾਰਿਆਂ ਕਿੱਥੋਂ ਮੰਨਣਾ, ਉਹ ਤੇ ਕਦਰ ਹੀ ਨਹੀਂ ਜਾਣਦੇ। ਇਸ ਤਰ੍ਹਾਂ ਪ੍ਰਕਾਰ ਮਹਾਰਾਜ ਸਾਹਿਬ ਦੇ ਸੁੰਦਰ ਬਚਨ ਹਨ, ਮਹਿੰਗੇ ਬਚਨ।
1: ਸੇਈ ਸੂਚੇ ਹੋਹੀ,
0: ਮਹਾਰਾਜ ਕਹਿੰਦੇ ਉਹੀ ਫਿਰ ਸੁੱਚੇ ਭਾਵ ਆਤਮ ਜੀਵਨ ਨੂੰ ਸਾਫ ਸੁਥਰਾ ਕਰ ਲੈਂਦੇ, ਜਿਹੜੇ ਮਹਾਰਾਜ ਦੀ ਸੇਵਾ ਸਿਮਰਨ ਤੇ ਬੰਦਗੀ ਕਰਦੇ। ਮੈਲ ਨਿਕਲ ਜਾਂਦੀ ਭਰੀਐ ਮਤ ਪਾਪਾਂ ਕਹਿ, ਸੰਗੋ ਧੋਪੈ ਨਾਵੈ ਕਹਿ ਰੰਗ। ਹਾਂਜੀ,
1: ਅਹਿਨਿਸ ਨਾਮ ਜਪ ਹੋ ਰੇ ਪ੍ਰਾਣੀ।
0: ਮਹਾਰਾਜ ਕਹਿੰਦੇ ਦਿਨੇ ਰਾਤ, ਅਹਿਨਸ ਦਾ ਭਾਵ ਰਾਤ ਦਿਨ ਹਰ ਵੇਲੇ ਮਹਾਰਾਜ ਦੀ ਯਾਦ ਵਿੱਚ ਭਾਈ ਨਾਮ ਜਪ।
1: ਮੈਲੇ ਹਛੇ ਹੋਹੀ,
0: ਕਹਿੰਦੇ ਕਿੰਨਾ ਵੀ ਮੈਲੇ ਤੋਂ ਮੈਲਾ ਹਿਰਦਾ ਹੋਵੇ, ਜਦੋਂ ਸੰਗਤ ਕਰਨ ਲੱਗ ਪੈਂਦਾ ਕੌਡੇ ਰਾਕਸ਼ ਵਰਗੇ, ਇੱਥੇ ਸਾਧ ਸੰਗ ਸੱਜਣ ਠੱਗ ਵਰਗੇ, ਪਤਾ ਨਹੀਂ ਕਿੰਨੇ ਕੁ ਵੱਡੇ ਵੱਡੇ ਪਾਪੀ ਗਣਕਾਂ ਵਰਗੇ, ਜਾਮਲ ਵਰਗੇ, ਜਿਨ੍ਹਾਂ ਨੇ ਮਹਾਰਾਜ ਦੀ ਘੁੱਟ ਕੇ ਚਾਦਰ ਦਾ ਪੱਲਾ ਪਕੜਿਆ। ਮੈਲੇ ਅੱਛੇ ਹੋਈ, ਫਿਰ ਉਹ ਵੀ ਸੋਹਣੇ ਬਣ ਗਏ, ਪੂਜਣ ਯੋਗ ਹੋ ਗਏ।
1: ਜੇਹੀ ਰੁੱਤ ਕਾਇਆ ਸੁਖ ਤੇਹਾ,
0: ਮਹਾਰਾਜ ਕਹਿੰਦੇ ਜਿਹੋ ਜਿਹੀ ਰੁੱਤ ਹੁੰਦੀ ਸਰੀਰ ਉਸ ਤਰ੍ਹਾਂ ਦੀ ਰੁੱਤ ਮਾਣਦਾ। ਜੇ ਗਰਮੀ ਹੈ ਤੇ ਗਰਮੀ ਲੱਗਦੀ, ਸਰਦੀ ਤੇ ਠੰਡ ਲੱਗਦੀ ਹੈ।
1: ਤੇਹੋ ਜੇਹੀ ਦੇਹੀ,
0: ਕਹਿੰਦੇ ਦੇਹੀ ਫਿਰ ਉਸ ਤਰ੍ਹਾਂ ਦੀ ਹੋ ਜਾਂਦੀ ਹੈ ਜਿਵੇਂ ਦਾ ਮੌਸਮ ਹੋਵੇ।
1: ਨਾਨਕ ਰੁੱਤ ਸੁਹਾਵੀ ਸਾਈ,
0: ਪਾਤਸ਼ਾਹ ਜੀ ਕਹਿੰਦੇ ਮੇਰੇ ਗੁਰੂ ਨਾਨਕ ਦੇਵ ਕਹਿੰਦੇ ਸਭ ਤੋਂ ਸੋਹਣੀ ਰੁੱਤ ਕਿਹੜੀ ਹੈ,
1: ਬਿਨ ਨਾਵੈ ਰੁੱਤ ਕੇਹੀ।
0: ਕਹਿੰਦੇ ਨਾਮ ਤੋਂ ਬਿਨਾਂ ਭਾਈ ਜਿਹੜੀ ਮਰਜ਼ੀ ਰੁੱਤ ਆ ਜੇ, ਜਿਹੜੀਆਂ ਰੂਹਾਂ ਨਾਮ ਨਹੀਂ ਜਪਦੀਆਂ, ਭਾਵੇਂ ਮੀਂਹ ਪਈ ਜਾਵੇ, ਭਾਵੇਂ ਝੜੀ ਲੱਗੀ ਰਵੇ, ਸੀਤਲ ਰਾਗ ਰਾਗੀ ਸਿੰਘ ਗਾ ਰਹੇ ਆ, ਤੇ ਜੇ ਆਪਾਂ ਮਹਾਰਾਜ ਦੀ ਬਾਣੀ ਸੇਵਾ ਸਿਮਰਨੀ ਕਰਦੇ ਤੇ ਉਹ ਮਾਘ 'ਚ ਵੀ ਆਪਣਾ ਜੇਠ ਹਾੜ ਹੀ ਰਹਿਣਾ, ਕਿਉਂਕਿ ਜਿਨ੍ਹਾਂ ਦੇ ਅੰਦਰ ਤਪਦੇ ਆ ਨਾ ਉਹਨਾਂ ਨੂੰ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਰੁੱਤਾਂ ਆਪੋ ਆਪਣੀ ਥਾਂ ਛੇ ਰੁੱਤਾਂ ਵਾਂ, ਬਾਰਾਂ ਰਾਸਾਂ ਵਾਂ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਦੀ ਖੇਡ ਬਹੁਤ ਵੱਡੀ, ਸਾਧ ਸੰਗਤ ਜੀ ਇਹ ਖਜ਼ਾਨਾ ਵੱਡਾ ਹੈ, ਅਤੇ ਸਾਰੀ ਸੰਗਤ ਨੇ ਬੜਾ ਪਿਆਰ ਆਪ ਸੰਗਤਾਂ ਨੇ ਬਖਸ਼ਿਆ। ਗੁਰੂ ਸਾਹਿਬ ਜੀ ਦੀ ਮਹਿਮਾ ਕਰਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਬੱਚੇ ਹਾਂ ਬਾਪੂ ਬਖਸ਼ ਦੇਣ। ਸੋ ਸਤਿਗੁਰੂ ਜੀ ਦਾ ਘਨੇਰਾ ਤਰਸ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਰ ਕਿਰਪਾ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਤਰਸ ਕੀਤਾ ਸਾਰਿਆਂ ਤੇ। ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ, ਗਿਆਨੀ ਕੁਲਵੰਤ ਸਿੰਘ ਸਾਹਿਬ ਜੀ, ਸਤਿਕਾਰਯੋਗ ਬਾਬਾ ਰਾਮ ਸਿੰਘ ਸਾਹਿਬ ਜੀ, ਔਰ ਸਾਰਾ ਇੱਥੋਂ ਦਾ ਹਜ਼ੂਰੀ ਖਾਲਸਾ, ਜਿੰਨੀਆਂ ਵੀ ਸੰਗਤਾਂ ਸਤਿ ਪੁਰਸ਼ਾਂ ਦਾ ਧੰਨਵਾਦ ਹੈ ਜੀ। ਖੀਰਲੀਆਂ ਪੰਕਤੀਆਂ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਾ ਹਾਂ। ਗੁਰੂ ਗੁਰੂ ਪ੍ਰਸਾਦ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਅੰਤ ਮਾਇਆ ਹਾਜ਼ਰ ਹੋਈ ਹੈ, ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ, ਗੁਰੂ ਗੁਰੂ ਪ੍ਰਸਾਦ ਸਿੰਘ ਜੀ ਦੀਆਂ ਆਸਾਂ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ये छोटे नाम जिनी नाम धया

ਬਣਾ ਕਰਕੇ ਤੇ ਰਾਜਿਆਂ ਨੂੰ ਸੁਣਾਇਆ ਕਰਨ

ਅੱਜ ਜਿਹੜਾ ਮੈਂ ਯੁੱਧ ਲੜ ਰਿਹਾ ਨਾ, ਇਸ ਯੁੱਧ ਦੀ ਜਿਹੜੀ ਵਾਰਤਾ ਹੈ ਮੇਰੇ ਵੱਲੋਂ ਜੋ ਲੜਿਆ ਜਾ ਰਿਹਾ ਹੈ, ਜੋ ਵਿਚਾਰ ਮੈਂ ਗੁਣ ਗਨ ਰੱਬ ਗਿਆ ਹੈ, ਚਾਰੇ ਯੁੱਗਾਂ ਦੇ ਵਿੱਚ ਸਤਿਯੁਗ ਤ੍ਰੇਤਾ ਦੁਆਪਰ ਦੇ ਕਲਯੁਗ ਦੇ ਵਿੱਚ ਕੇਵਲ ਤਾਂ ਕੇਵਲ ਪ੍ਰਿਥਵੀ ਦੇ ਉੱਪਰ ਪੰਡਿਤ ਜਾਰੀ ਰਾਜਿਆਂ ਦੇ ਕੋਲ ਨਹੀਂ ਕਹਾਉਣਗੇ, ਬਲਕਿ ਰਾਜੇ ਇੰਦਰ ਦੀ ਸਭਾ ਦੇ ਵਿੱਚ ਮੇਰੇ ਵੱਲੋਂ ਲੜੇ ਜਾ ਰਹੇ ਯੁੱਧ ਦੀ ਵਾਰਤਾ, ਇਸ ਦੀ ਗਾਥਾ ਗੰਧਰਵ ਇੰਦਰਪੁਰੀ ਵਿੱਚ ਸਵਰਗਪੁਰੀ ਵਿੱਚ ਚਾਰੇ ਹੀ ਯੁੱਗ ਗਾਇਆ ਕਰਨਗੇ। ਸਵਈਆ ਕੋਪ ਕੈ ਉੱਤਰ ਦੀਤ ਭਯੋ। ਕ੍ਰਿਸ਼ਨ ਜੀ ਨੇ ਜਿਸ ਵੇਲੇ ਰਾਜੇ ਚੰਦ ਸਿੰਘ ਦੇ ਹੰਕਾਰ ਦੇ ਨਾਲ ਭਰੇ ਹੋਏ ਇਹ ਉੱਚੇ ਬੋਲ ਸੁਣੇ ਨੇ ਨਾ, ਅਤੇ ਕ੍ਰੋਧ ਵਿੱਚ ਆ ਕੇ ਆ ਕਰਕੇ ਹਰ ਕੀ ਬਤਿਆ ਸੁਣ ਸਿਆਲ ਸਦਾ। ਕ੍ਰਿਸ਼ਨ ਜੀ ਨੇ ਹਰੀ ਦੀਆਂ ਅਰਥਾਤ ਦੁਸ਼ਮਣ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ, ਤਾਂ ਨਹੀਂ ਸੁਣ ਲਏ ਹੰਕਾਰ ਦੇ ਬੋਲ ਸੁਣ ਲਏ। ਇਸ ਪ੍ਰਕਾਰ ਬੋਲਾਂ ਨੂੰ ਸੁਣ ਕਰਕੇ ਫਿਰ ਕ੍ਰਿਸ਼ਨ ਜੀ ਨੇ ਅੱਗੋਂ ਇਸ ਨੂੰ ਜਵਾਬ ਦਿੱਤਾ ਹੈ। ਤੇਰੀ ਆ ਬਦ ਮੈਂ ਚੁਹ ਕੈ ਤਬ ਲਓ। ਜੇ ਚੰਦ ਸਿੰਘ ਚਿੜੀਆਂ ਬਾਜ ਦੇ ਵਿੱਚ ਉਦੋਂ ਤੱਕ ਚਹਿਕ ਹੁੰਦੀਆਂ ਨੇ ਉਦੋਂ ਤੱਕ ਬੜਾ ਬੋਲਦੀਆਂ ਹਨ। ਅਤ ਕੋਪ ਨਾ ਆਵਤ ਬਾਜ ਜਬੈ। ਜਦੋਂ ਤੱਕ ਬਹੁਤ ਕ੍ਰੋਧਵਾਨ ਹੋ ਕਰਕੇ ਉਹਨਾਂ ਚਿੜੀਆਂ ਦੇ ਉੱਪਰ ਝਪਟ ਮਾਰ ਕੇ ਬਾਜ ਪੈ ਨਹੀਂ ਜਾਂਦਾ। ਜਦੋਂ ਬਾਜ ਝਪਟ ਮਾਰ ਲੈਂਦਾ ਚਿੜੀਆਂ ਦਾ ਚੀਕਣਾ ਵੱਧ ਹੋ ਜਾਂਦਾ। ਕ੍ਰਿਸ਼ਨ ਜੀ ਆਪਣੇ ਆਪ ਨੂੰ ਬਾਜ ਅਤੇ ਕਿਸ ਨੂੰ ਤੁਸੀਂ ਕਹਿੰਦਿਆਂ ਹੋਇਆ ਦੱਸਦੇ ਨੇ ਕਿ ਮੇਰੀ ਬਾਜ ਦੀ ਜਦੋਂ ਤੇਰੇ 'ਤੇ ਝਪਟ ਪੈ ਗਈ ਨਾ, ਤੂੰ ਚਿੜੀ ਵਾਲੀ ਚੁੱਪ ਹੋ ਜਾਵੇਗਾ। ਗਰਬਾਤ ਹੈ ਮੂਡ ਕਰੋ ਰੰਗ ਮੈਂ ਹੇ ਮੂਰਖਾ। ਯੁੱਧ ਭੂਮੀ ਦੇ ਅੰਦਰ ਤੂੰ ਵੱਡਾ ਭਾਰੀ ਅਹੰਕਾਰ ਕਰ ਰਿਹਾ ਹੈ। ਕੱਟ ਹਾਓ ਤੁਹੇ ਸਲੀਸ ਲੱਗੇ ਗੋ ਤਬ। ਜਿਸ ਵੇਲੇ ਮੈਂ ਤੇਰਾ ਸਿਰ ਵੱਢ ਦੇਵਾਂਗਾ ਨਾ, ਤਾਂ ਮੈਨੂੰ ਪਤਾ ਲੱਗੇਗਾ ਤੂੰ ਕਿੰਨੀ ਵੱਡੀ ਮੂਰਖਤਾ ਕੀਤੀ ਹੈ ਮੇਰੇ ਨਾਲ ਯੁੱਧ ਕਰਕੇ। ਇਹ ਜਵਾਬ ਕ੍ਰਿਸ਼ਨ ਜੀ ਦੇ ਰਹੇ ਹਨ। ਇਹ ਤੇ ਤਜ ਸੰਕਨ ਰਸ ਨੇ ਸੰਕਨ ਰੋ। ਹੁਣ ਕ੍ਰਿਸ਼ਨ ਜੀ ਨੇ ਲਲਕਾਰ ਦਾ ਜਵਾਬ ਲਲਕਾਰ ਨਾਲ ਦਿੱਤਾ ਹੀ। ਚੰਦ ਸਿੰਘ ਸਾਰਿਆਂ ਸ਼ੰਕਿਆਂ ਨੂੰ ਛੱਡ ਕੇ ਅਤੇ ਨਿਸ਼ੰਕ ਹੋ ਕਰਕੇ ਮੇਰੇ ਨਾਲ ਯੁੱਧ ਕਰ। ਫਲ ਵੀਰ ਕਹਿਓ ਕਹਾ ਢੀਲ ਅਬੈ। ਵੱਡੇ ਭਾਰੀ ਬਲਸ਼ਾਲੀ ਯੋਧੇ ਸੂਰ ਨੇ ਕ੍ਰਿਸ਼ਨ ਜੀ ਨੇ ਆਖਿਆ ਹੋਏ ਕੀ ਹੈ ਤਕੜਾ ਹੋ ਕੇ ਯੁੱਧ ਕਰ। ਜਾਓ ਤੁਮ ਕਹਿ ਕੱਟ ਮੈਂ ਤਨ ਕੋ। ਜਦੋਂ ਕ੍ਰਿਸ਼ਨ ਭਗਵਾਨ ਜੀ ਦੇ ਬੋਲੀ ਵਾਲੇ ਤਾਲੇ ਵਾਲੇ ਅਤੇ ਕੌੜੇ ਬੋਲ ਸੁਣੇ ਹਨ। ਅਚਲੇਸ ਬਹੀ ਅਚਲੇਸ ਬਹੀ ਮਨ ਕੋਪ ਜਗਿਓ। ਅਤੇ ਜਿਹੜਾ ਚੰਦ ਸਿੰਘ ਵੱਡਾ ਭਾਰੀ ਬਲਵਾਨ ਰਾਜਾ ਹੈ ਨਾ, ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਰੋਸ ਜਾਗਿਆ ਹੈ। ਕਸ ਬੋਲਤ ਹੋ ਕਸ ਲਾਜ ਗਹੋ। ਕਹਿਣ ਲੱਗਾ ਹੈ ਕ੍ਰਿਸ਼ਨ ਕੀ ਮੇਰੇ ਅੱਗੇ ਬੋਲਦਾ ਹੈ। ਕੁਝ ਤੇ ਲੱਜਾ ਨੂੰ ਧਾਰਨ ਕਰ, ਕੁਝ ਤੇ ਸ਼ਰਮ ਧਾਰਨ ਕਰ। ਰਨ ਖਾਦੇ ਰਹੋ ਸੁਨ ਹੋ ਨਾ ਭਗੇ ਹੋ। ਅਤੇ ਚੰਦ ਸਿੰਘ ਕਹਿਣ ਲੱਗਾ ਕ੍ਰਿਸ਼ਨ ਹੁਣ ਖੜਾ ਰਹੀ ਮੇਰੇ ਅੱਗੇ। ਯੁੱਧ ਭੂਮੀ ਦੇ ਵਿੱਚੋਂ ਜਾਨ ਬਚਾਉਣ ਵਾਸਤੇ ਕਿਧਰੇ ਭੱਜ ਕੇ ਨਾ ਚੱਲਿਆ ਜਾਵੀ। ਜਹਿ ਉੱਤਰ ਦੈ ਹਰ ਕੋ ਜਬ ਹੀ। ਇਹ ਉੱਤਰ ਦੇ ਕੇ ਕ੍ਰਿਸ਼ਨ ਜੀ ਦੀ ਗੱਲ ਦਾ ਚੰਦ ਸਿੰਘ ਨੇ ਜਿਸ ਵੇਲੇ ਤਦ ਹੀ ਨਿਜ ਆ ਯੁੱਧ ਲੈ ਉਮ ਗਿਓ। ਉਸ ਵੇਲੇ ਆਪਣੇ ਹੱਥਾਂ ਦੇ ਵਿੱਚ ਤੀਰ ਕਮਾਣ ਅਤੇ ਬਾਣ ਲੈ ਕਰਕੇ ਨਾ ਅਚੰਦ ਸਿੰਘ ਨੇ ਉਮ ਗਿਓ, ਮਨ ਦੇ ਅੰਦਰ ਉਮ ਗਿਆ ਹੈ। ਬੜਾ ਚਾਓ ਬੜਾ ਉਤਸ਼ਾਹ ਧਾਰਨ ਕੀਤਾ ਹੈ। ਮਨ ਮੈਂ ਹਰ ਕਿਓ ਧਨ ਕਰਕੇ। ਉਸ ਵੇਲੇ ਜੋ ਅਚੰਦ ਸਿੰਘ ਮਨ ਦੇ ਅੰਦਰ ਬੜਾ ਖੁਸ਼ ਹੋਇਆ ਹੈ ਅਤੇ ਹੱਥਾਂ ਦੇ ਵਿੱਚ ਇਸਨੇ ਧਨੁੱਖ ਫੜ ਲਿਆ,

ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਗੁਰੂ ਸੰਗਤ ਨੇ ਪ੍ਰਵਾਨ ਕਰਨਾ ਪੁੰਨਿਆ ਪੁੰਨਾ।

ਉਗੜ ਧਰਮ ਸਭੈ ਤਜ ਹੈ, ਇਕ ਚਿਤ ਕਿਰਪਾ ਨਿਤ ਕੋ ਜਪ ਹੈ, ਤੇ ਉਜਾ ਬਹੁ ਸਾਗਰ ਕੋ ਤਰ ਹੈ, ਬਹੁ ਭੂਲ ਨਾ ਦੇਹ ਪੁਨਰ ਧਰ ਹੈ, ਇਕ ਨਾਮ ਬਿਨਾ ਨੀ ਕੋਟ ਬ੍ਰਿਤੀ ਇਮ ਵੇਦ ਉਚਾਰਸਾ।

ਨਾ ਕਾਲ ਹੈ ਨਾ ਬਾਲ ਹੈ, ਸਦੀਵ ਦਿਆਲ ਰੂਪ ਹੈ, ਅਗੰਜ ਹੈ ਅਪੰਜ ਹੈ ਅਭਰਮ ਹੈ ਅਭੂਤ ਹੈ, ਅਛੇਦ ਛੇਦ ਹੈ ਸਦਾ ਅਗੰਜ ਗੰਜ ਗੰਜ ਹੈ, ਅਭੂਤ ਅਭੇਖ ਹੈ ਬਲੀ।

ਵਿਹੰਡਣ ਦੁਸ਼ਟ ਨਿਕੰਡਣ ਪੁਸ਼ਟ ਉਦੰਡਣ ਰੂਪ ਅਤੇ ਚੰਡਾ ਸੁਰ ਚੰਡਣ ਮੁੰਡ ਵਿਹੰਡਣ ਧੂਮਰ ਵਿਧੰਸਨ ਮਹਿਕ ਮਥੇ ਦਾਨਵ ਪ੍ਰਹਾਰਨ ਨਰਗ ਨਿਵਾਰਨ ਅਧਮ ਉਧਾਰਨ ਉਰਧ ਅਧੇ ਜੈ ਜੈ ਹੋ ਸੀ ਮਹਿਖਾ ਸੁਰ ਮਰਦਨ ਰਾਮ ਕਪਰਦਨ ਆਦਿ ਬ੍ਰਿਤੇ ਦਾਵਰੁ ਡਵੰਕ ਬਬਰ ਬਵੰਕ ਭੁਜਾ ਫਰੰਕ ਤੇਜ ਵਰੰ ਲੰਕੁੜਿਆ ਫਾਂਧ ਆਯੁਧ ਬਾਂਧ ਸੈਰਮ ਮਰਦਨ ਕਾਲ ਅਸੁਰੰ ਅਸ਼ਟਾਯਦ ਚਮਕ ਭੂਖਣ ਦਮਕ ਅਤਿ ਸਿਤ ਝਮਕ।

जहत प्रफुल्ल सुंदर सुजान बन तन महीप जल थल महान जहत प्रसूह।

ਮਸਕਤ ਕਾਰ ਨਾਨਕ ਦੇ ਮੁਖ ਖੁਜਲੇ ਕੇਤੀ ਛੁੱਟੀ ਨਾ।

ਹੋਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ

ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਇਸ ਪਾਵਨ ਧਰਤੀ ਤੇ ਵਿਰਾਜਮਾਨ ਹੋ ਕਰਕੇ ਕਿਸ ਤਰ੍ਹਾਂ ਮਹਾਰਾਜ ਜੀ ਨੇ ਕਮਰ ਕੱਸਾ ਕਰਨਾ ਕੀਤਾ ਤੇ ਕਮਰ ਕੱਸਾ ਤੇ ਪਹਿਲਾਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੋ ਭਾਣਾ ਵਰਤਾਇਆ ਕੌਂਤਕ ਵਰਤਾਇਆ ਹੈ ਆਪਣੇ ਰਹਿੰਦਿਆਂ ਹੀ ਸਾਧ ਸੰਗਤ ਜੀ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਆਪਾਂ ਵੇਖਦੇ ਹਾਂ ਕਿ ਬੰਦੇ ਜਦੋਂ ਚਲਾਣਾ ਕਰ ਜਾਂਦੇ ਹਨ ਉਹ ਤੋਂ ਬਾਅਦ ਉਹਨਾਂ ਦੇ ਅੰਤਮ ਸਮੱਗਰੀ ਦੀ ਤਿਆਰੀ ਕੀਤੀ ਜਾਂਦੀ ਹੈ ਅੰਤਮ ਰਸਮਾਂ ਜਿਹੜੀਆਂ ਹਨ ਉਹ ਨਿਭਾਈਆਂ ਜਾਂਦੀਆਂ ਤੀਜ ਹੋ ਗਿਆ ਅਤੇ ਦਸਵੀਂ ਹੋ ਗਿਆ ਜਿਹਨੂੰ ਦੁਸਹਿਰਾ ਵੀ ਆਪਾਂ ਬੋਲਦੇ ਹਾਂ ਸਤਾਰਵੀਂ ਆਦਿਕ ਇਹ ਮਨਾਉਂਦੇ ਹਾਂ ਉਹਦੇ ਬਾਅਦ ਉਹਦੇ ਨਿਮਿਤ ਲੰਗਰ ਆਦਿਕ ਕੀਤਾ ਜਾਂਦਾ ਲੇਕਿਨ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਪਾਵਨ ਧਰਤੀ ਤੇ ਪਾਤਸ਼ਾਹ ਜੀ ਵਿਰਾਜਮਾਨ ਪਹਿਲਾਂ ਹੀ ਵਚਨ ਕਰ ਦਿੱਤਾ ਕਿ ਖਾਲਸਾ ਜੀ ਉਹ ਅਸਾਨੇ ਪੰਚਮੀ ਵਾਲੇ ਦਿਨ ਜੋਤੀ ਜੋਤ ਸਮਾ ਜਾਣਾ ਹੈ ਸੱਚਖੰਡ ਗਮਨ ਕਰਨਾ ਹੈ ਅਤੇ ਨਾਲ ਮਹਾਰਾਜ ਜੀ ਨੇ ਖਾਲਸੇ ਨੂੰ ਇਹ ਵਿਸ਼ੇਸ਼ ਹਿਦਾਇਤ ਕੀਤੀ ਕਿ ਭਾਈ ਖੁੱਲ੍ਹੇ ਲੰਗਰ ਚਲਾਓ ਜੋ ਵੀ ਲੋੜਵੰਦ ਜੋ ਵੀ ਜਿਹੜਾ ਹੈ ਆਵੇ ਨਾ ਗੁਰੂ ਘਰ ਦੇ ਵਿੱਚ ਚੱਲ ਕਰਕੇ ਆਵੇਗਾ ਉਹਨੂੰ ਦੇਖ ਦਿੱਤੀ ਜਾਵੇ ਉਹਨੂੰ ਪ੍ਰਸ਼ਾਦਾ ਛਕਾਇਆ ਜਾਵੇ ਉਹਦੀਆਂ ਲੋੜਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਜਿਹਦੇ ਕੋਲ ਵਸਤਰ ਆਦਿਕ ਨਹੀਂ ਹੈ ਉਹਨੂੰ ਵਸਤਰ ਆਦਿਕ ਦਿਓ ਯਥਾ ਸ਼ਕਤ ਸੰਗਤਾਂ ਦੀ ਸੇਵਾ ਕਰਨਾ ਕਰੋ ਅਤੇ ਵਿਸ਼ੇਸ਼ ਕਰਕੇ

ਦੀਆਂ ਉਹਨਾਂ ਨੂੰ ਇਹ ਜ਼ਿੰਮੇਦਾਰੀ ਲਾਈ ਗਈ ਹੈ। ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕਰਨਾ ਕੀਤਾ, ਖੁੱਲ੍ਹੇ ਲੰਗਰ ਭੰਡਾਰੇ ਚਲਾਏ ਹਨ ਸਵੇਰ ਤੋਂ ਸ਼ਾਮ ਤੱਕ। ਜਦੋਂ ਵੀ ਜੋ ਮਰਜ਼ੀ ਆਵੇ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਸ਼ਹਿਰ ਦੇ ਵਿੱਚ ਢਿੰਡੋਰਾ ਜਿਹੜਾ ਉਹ ਵੀ ਪਿਟਵਾ ਦਿੱਤਾ ਗਿਆ ਕਿ ਭਾਈ ਗੁਰੂ ਘਰ ਦੇ ਵਿੱਚ ਖੁੱਲ੍ਹੇ ਭੰਡਾਰੇ ਹਨ, ਅਥਾ ਲੰਗਰ ਚੱਲ ਰਹੇ ਹਨ, ਗੁਰੂ ਘਰ ਦੇ ਵਿੱਚ ਆ ਕਰਕੇ ਪ੍ਰਸ਼ਾਦਾ ਪ੍ਰਾਪਤ ਕਰਨਾ ਕਰੋ। ਸੰਗਤਾਂ ਵਹੀਰਾਂ ਘੱਤ ਘੱਤ ਕੇ ਆ ਰਹੀਆਂ, ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਛੱਕ ਰਹੀਆਂ ਹਨ, ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰ ਰਹੀਆਂ। ਕਈਆਂ ਨੂੰ ਜਦੋਂ ਪਤਾ ਚੱਲਿਆ ਕਿ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਤੇ ਭਾਣਾ ਵਰਤਾ ਦੇਣਾ ਹੈ, ਉਹ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ, ਕਿਉਂਕਿ ਜੇ ਭਾਵਨਾ ਵਾਲੇ ਗੁਰੂ ਕੇ ਸਿੱਖ ਆਦਿਕ ਉਹਨਾਂ ਨੂੰ ਪਤਾ ਕਿ ਜੋ ਅੱਜ ਆਪਾਂ ਮੂਰਤ ਦੇਖ ਰਹੇ ਨਾ, ਇਹ ਤੱਤਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਸਰੀਰ ਰੂਪ ਦੇ ਵਿੱਚ ਸਰਗੁਣ ਸਰੂਪ ਦੇ ਵਿੱਚ ਜਿਨ੍ਹਾਂ ਦੇ ਅੱਜ ਆਪਾਂ ਦਰਸ਼ਨ ਕਰ ਰਹੇ ਹਾਂ, ਅੱਜ ਤੋਂ ਬਾਅਦ ਇਸ ਰੂਪ ਦੇ ਵਿੱਚ ਮਹਾਰਾਜ ਜੀ ਦੇ ਸਾਨੂੰ ਇਸ ਤਰ੍ਹਾਂ ਦਰਸ਼ਨ ਪ੍ਰਾਪਤ ਨਹੀਂ ਹੋਣ ਵਾਲੇ ਹਨ। ਉਹ ਰਜ ਰਜ ਕੇ ਦਰਸ਼ਨ ਕਰਦੇ ਸਤਿਗੁਰੂ ਮਹਾਰਾਜ ਜੀ ਦੇ ਲਈ ਪਿਆਰਿਓ, ਜਦੋਂ ਸੰਗਤਾਂ ਨੇ ਗੁਰਮੁਖ ਪਿਆਰਿਆਂ ਨੇ ਜਦੋਂ ਵਿਰਾਗ ਕਰਨਾ ਸ਼ੁਰੂ ਕਰ ਦਿੱਤਾ, ਮਹਾਰਾਜ ਜੀ ਬਾਰ ਬਾਰ ਇਹ ਹੀ ਸਮਝਾਉਂਦੇ ਹਨ ਕਿ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ, ਕਿ ਭਾਈ ਸਾਡੇ ਤੋਂ ਬਾਅਦ ਸਾਡੇ ਤਨ ਦੇ ਕਰਕੇ ਕੋਈ ਨੇ ਸ਼ੋਕ ਨਹੀਂ ਕਰਨਾ ਹੈ, ਜਿਹੜਾ ਇੰਜ ਕਰੇਗਾ ਸਾਨੂੰ ਉਹ ਮੁੱਲੋਂ ਨਹੀਂ ਪਾਵੇਗਾ। ਪਾਤਸ਼ਾਹ ਜੀ ਬ੍ਰਹਮ ਗਿਆਨ ਦਾ ਉਪਦੇਸ਼ ਦੇ ਰਹੇ ਹਨ। ਮਹਾਰਾਜ ਨੇ ਬਚਨ ਕੀਤਾ ਕਿ ਭਾਈ ਤੁਸੀਂ ਦੇਖੋ ਇਹ ਤੱਤਾਂ ਦੀ ਗੱਲ ਕਰਦੇ ਹੋ, ਇਹ ਪੰਜ ਤੱਤ ਦੇ ਨਾਲ ਇਹ ਤਨ ਜਿਹੜਾ ਬਣਿਆ ਹੋਇਆ ਹੈ, ਯਾਦ ਰੱਖੋ ਇਹ ਪੰਜ ਤੱਤਾਂ ਦੀ ਦੇਹਰੀ ਬਣੀ ਹੋਈ ਹੈ, ਯਾਦ ਰੱਖੋ ਇਹਨੇ ਤਾਂ ਨਾਸ਼ ਹੋ ਜਾਣਾ, ਤੇ ਇੱਕ ਇਹੋ ਜਿਹੀ ਪਰਲੈ ਆਉਂਦੀ ਹੈ ਜਿਹਦੇ ਵਿੱਚ ਇਹ ਤੱਤ ਵੀ ਨਹੀਂ ਰਹਿੰਦੇ ਹਨ, ਤੱਤ ਵੀ ਨਾਸ਼ ਹੋ ਜਾਂਦੇ ਹਨ, ਸਭ ਸੁਨਮ ਸੁਨ ਰਹਿ ਜਾਵੇਗਾ। ਇਹ ਦ੍ਰਿਸ਼ਟਮਾਨ ਜੋ ਸਾਨੂੰ ਨਜ਼ਰ ਆ ਰਿਹਾ ਹੈ ਤੇ ਇਹ ਜੋ ਕਿਰਿਆਮਾਨ ਨਜ਼ਰ ਆ ਰਿਹਾ ਹੈ ਤੇ ਇਹ ਸਭ ਮਿਥਿਆ ਹੈ, ਇਹ ਝੂਠ ਹੈ। ਅਸਲ ਦੇ ਵਿੱਚ ਕਿ ਇਹ ਤੱਤ ਜੋ ਵੀ ਜੋ ਪ੍ਰਤੱਖ ਸਥੂਲ ਸਾਨੂੰ ਨਜ਼ਰ ਆ ਰਿਹਾ, ਕਿਰਿਆਮਾਨ ਨਜ਼ਰ ਆ ਰਿਹਾ, ਉਹਦੇ ਅੰਦਰ ਸੱਚਦਾਨੰਦ ਪਰਮਾਤਮਾ ਦੀ ਜੋਤ ਜਦੋਂ ਵਰਤਦੀ ਹੈ ਤੇ ਉਹਦੇ ਕਰਕੇ ਜੜ ਵੀ ਚੇਤਨ ਕਰਕੇ ਸਾਨੂੰ ਭਾਸਦਾ, ਲੇਕਿਨ ਇਹ ਸਰੀਰ ਜੜ ਵੱਤ ਹੈ ਤੇ ਜਦੋਂ ਉਹ ਚੇਤਨ ਸੱਤਾ ਇਹਦੇ ਵਿੱਚੋਂ ਨਿਕਲ ਜਾਵੇ ਤੇ ਇਹ ਸਰੀਰ ਜਿਹੜਾ ਜੜਵਤ ਰਹਿ ਜਾਂਦਾ ਹੈ। ਜਿਸ ਤਰ੍ਹਾਂ ਕਿ ਆਤਮਾ ਜਦੋਂ ਸਰੀਰ ਦੇ ਵਿੱਚੋਂ ਨਿਕਲ ਜਾਵੇ ਪਿਆਰਿਓ, ਫਿਰ ਉਹ ਸਰੀਰ ਜਿਹੜਾ ਨਾ ਸਾਡੇ ਲਈ ਕੋਈ ਕੰਮ ਦਾ ਨਹੀਂ ਰਹਿੰਦਾ। ਉਹੀ ਦੇਖੋ ਸਰੀਰ ਜਿਹਨੂੰ ਜਿਹਦਾ ਆਪਾਂ ਸਤਿਕਾਰ ਕਰਦੇ ਹਾਂ, ਬੜਾ ਇਹ ਕਰਦੇ ਹਾਂ ਤੇ ਭਾਈ ਇਹ ਸਾਡਾ ਫਲਾਣਾ ਬੰਦਾ ਹੈ ਇਹ ਹੈ, ਤੇ ਯਾਦ ਰੱਖੋ ਪਿਆਰਿਓ ਜਦੋਂ ਆਤਮਾ ਨਿਕਲ ਜਾਵੇ ਫਿਰ ਕੋਈ ਵੀ ਵਿਅਕਤੀ ਆਪਾਂ ਵੀ ਦੇਖੋ ਉਹਨੂੰ ਫਿਰ ਉਹਦੇ ਸਰੀਰ ਨੂੰ ਨਾਮ ਲੈ ਕਰਕੇ ਨਹੀਂ ਬੁਲਾਉਂਦੇ ਹਾਂ। ਫਿਰ ਕੋਈ ਗੱਲ ਹੋਵੇ ਤੇ ਆਪਾਂ ਕਹਿੰਦੇ ਜੀ ਡੈਡ ਬਾਡੀ ਕਿੱਥੇ ਹੈ ਭਾਈ, ਪਾਰਥਿਵ ਸਰੀਰ ਕਿੱਥੇ ਹੈ ਭਾਈ, ਮ੍ਰਿਤਕ ਦੇਹੀ ਕਿੱਥੇ ਹੈ, ਇਹ ਨਹੀਂ ਕਹਿੰਦੇ ਜੀ ਫਲਾਣਾ ਸਿੰਘ ਕਿੱਥੇ ਹੈ, ਕਿਉਂਕਿ ਸਾਨੂੰ ਵੀ ਪਤਾ ਹੁੰਦਾ ਕਿ ਭਾਈ ਕਿ ਅਸਲ ਦੇ ਵਿੱਚ ਜੋ ਸੱਤਾ ਹੈ, ਜੋ ਚੈਤਨਯ ਸੱਤਾ ਉਹਦਾ ਉਹਦੇ ਵਿੱਚੋਂ ਨਿਕਲ ਗਈ ਹੈ, ਉਹ ਤਾਂ ਮਿੱਟੇ ਦੀ ਢੇਰੀ ਰਹਿ ਗਈ ਹੈ, ਮ੍ਰਿਤ ਦੇਹੀ ਹੋ ਗਈ ਹੈ। ਫਿਰ ਉਹਨੂੰ ਆਪਾਂ ਮ੍ਰਿਤ ਦੇਹੀ ਬੋਲਾਂਗੇ, ਡੈਡ ਬਾਡੀ ਬੋਲਾਂਗੇ, ਪਾਰਥਿਵ ਸਰੀਰ ਕਰਕੇ ਆਪਾਂ ਬਚਨ ਪੜ੍ਹਦੇ ਹਾਂ ਪਿਆਰਿਓ, ਫਿਰ ਕੋਈ ਉਹਦਾ ਨਾਮ ਨਹੀਂ ਲੈਂਦਾ, ਇਹ ਨਹੀਂ ਕਹਿੰਦਾ ਜੀ ਮੇਰਾ ਬਾਪੂ ਜਾਂ ਮੇਰੀ ਮਾਂ ਕਰਕੇ। ਮਹਾਰਾਜ ਨੇ ਕਿਹਾ ਦੇਖੋ ਇਹ ਸੰਸਾਰ ਦਾ ਜਿਹੜਾ ਹੈ ਇਹ ਨਿਯਮ ਹੈ, ਇਹ ਖੇਡ ਆਦਿ ਕਾਲ ਤੋਂ ਚੱਲਾ ਆ ਰਿਹਾ ਹੈ, ਜਿਨ੍ਹਾਂ ਨੂੰ ਆਪਾਂ ਕਹਿੰਦੇ ਨਾ ਇਹ ਤਿੰਨ ਸ਼ਕਤੀਆਂ, ਜਿਨ੍ਹਾਂ ਨੂੰ ਤਿੰਨ ਦੇਵਤਿਆਂ ਦੀ ਉਪਾਧੀ ਦਿੱਤੀ ਹੈ, ਤੇ ਇਹ ਤਿੰਨ ਦੇਵਤੇ ਵੀ ਜਿਹੜੇ ਹਨ ਬ੍ਰਹਮਾ ਵਿਸ਼ਨੂੰ ਮਹੇਸ਼, ਇੱਕ ਵਾਹਿਗੁਰੂ ਜੀ ਦੀ ਸ਼ਕਤੀ ਪੈਦਾ ਕਰਨ ਵਾਲੀ, ਇੱਕ ਜੀਵਨ ਦੇਣ ਵਾਲੀ, ਇੱਕ ਲਹਿਤਾ ਕਰਨ ਵਾਲੀ, ਇਹਨੇ

ਕਾਲ ਹੀ ਉਹਦਾ ਕਾਲ ਕਰ ਜਾਂਦਾ। ਇਸ ਕਰਕੇ ਆਪਾਂ ਕਾਲ ਦੇ ਗੇੜੇ ਵਿੱਚ ਜਿਹੜਾ ਜੋ ਆਉਂਦਾ ਉਹਦੇ ਨਾਲ ਨਹੀਂ ਜੁੜਨਾ। ਜਿਹੜਾ ਇਹ ਕਾਲ ਤੋਂ ਪਰੇ ਹੈ ਤੇ ਅਵਰ ਸੋ ਕਾਲ ਸਭੈ ਬਸ ਕਾਲ ਕੇ, ਏਕ ਹੀ ਕਾਲ ਅਕਾਲ ਸਦਾ ਹੈ। ਇੱਕ ਅਕਾਲ ਪੁਰਖ ਪਰਮਾਤਮਾ ਜੋ ਹੈ ਆਪਾਂ ਉਹਦੇ ਚਰਨਾਂ ਦੇ ਨਾਲ ਜੁੜਨਾ ਹੈ। ਇਹ ਮਹਾਰਾਜ ਜੀ ਉਪਦੇਸ਼ ਦੇ ਰਹੇ, ਬਾਰ ਬਾਰ ਇਹੀ ਕਹਿੰਦੇ, ਖਾਲਸਾ ਜੀਓ ਇਹ ਤਨ ਦਾ ਵੈਰਾਗ ਨਾ ਕਰਨਾ ਕਰੋ, ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਜਾਓ। ਜਿਹੜਾ ਉਹਦੇ ਚਰਨਾਂ ਦੇ ਨਾਲ ਜੁੜ ਜਾਂਦਾ ਨਾ, ਫਿਰ ਇਹ ਆਵਣ ਜਾਣਾ ਹੁਕਮ ਤਿਸੈ ਕਾ, ਫਿਰ ਉਹਨਾਂ ਨੂੰ ਲੱਗਦਾ ਕਿ ਆਉਣਾ ਜਾਣਾ ਤਾਂ ਭਾਈ ਇਹ ਤਾਂ ਇੱਕ ਹੁਕਮ ਹੈ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀ ਨੀ ਮਾਇਆ, ਫਿਰ ਉਹਨਾਂ ਦੇ ਲਈ ਇਹ ਖੇਲ ਬਣ ਜਾਂਦੇ ਹਨ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਗੁਰੂ ਕੇ ਖਾਲਸੇ ਨੂੰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ। ਆਓ ਸਾਧ ਸੰਗਤ ਜੀ, ਅੱਗੇ ਸਤਿਗੁਰੂ ਮਹਾਰਾਜ ਜੀ ਨੇ ਜੋ ਕੌਤਕ ਕਰਨਾ ਕੀਤਾ, ਜੋ ਸਿੱਖਿਆ ਦੀਖਿਆ ਦੇਣੀ ਕੀਤੀ, ਉਹ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆ

0: ਜੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਅਗਲੇ ਅਧਿਆਇ ਦੇ ਵਿੱਚ ਉਚਾਰਨ ਕਰਦੇ ਹਨ ਪੰਚਮੀ ਕੱਤਕ ਦਾ ਮਹੀਨਾ ਹੈ ਪਿਆਰਿਓ ਤੇ ਪੰਚਮੀ ਜਿਹੜੀ ਹੈ ਮੱਸਿਆ ਤੋਂ ਬਾਅਦ ਵਾਲੀ ਜਿਹੜੀ ਹੈ ਜੋ ਪੰਚਮੀ ਹੈ ਸੁਧੀ ਵਾਲੀ ਪੰਚਮੀ ਜਿਹੜੀ ਹੈ ਤੇ ਉਸ ਦਿਨ ਵਾਰ ਜਿਹੜਾ ਸੱਤ ਵਾਰਾਂ ਦੇ ਵਿੱਚੋਂ ਵੀਰਵਾਰ ਦਾ ਦਿਨ ਹੈ
1: ਭਈ ਪ੍ਰਭਾਤ ਆਨੰਦ ਚੇਤ ਸ਼੍ਰੀ ਮੁਖ ਕਮਲ ਸਮਾਨ
0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ਪਿਆਰਿਓ ਜਿਸ ਤਰ੍ਹਾਂ ਕਿ ਕਮਲ ਦਾ ਫੁੱਲ ਖਿੜ ਜਾਂਦਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਮੁਖਾਰ ਬਿੰਦ ਜਿਹੜਾ ਅੰਮ੍ਰਿਤ ਵੇੜੇ ਹੰਸੂ ਹੰਸੂ ਕਰਦਾ ਖਿੜਿਆ ਹੋਇਆ

0: ਫੁੱਲ ਦਿਨ ਚੜ੍ਹਦਿਆਂ ਜਦੋਂ ਖਿੜ ਜਾਂਦਾ ਨਾ ਤੇ ਉਹਦੇ ਵਿੱਚੋਂ ਤੇ ਉਹਦਾ ਮਕਰੰਦ ਰਸ ਉਹਦੇ ਪਰਾਗ ਕਣ ਨੂੰ ਲੈਣ ਦੇ ਲਈ ਭਵਰੇ ਜਿਹੜੇ ਹਨ ਪਿਆਰਿਓ ਸਵੇਰ ਤੋਂ ਹੀ ਆ ਕਰਕੇ ਕਮਲ ਫੁੱਲਾਂ ਦੇ ਉੱਤੇ ਉਹ ਗੁੰਜਾਰ ਕਰਦੇ ਹਨ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਇਹ ਕਮਲ ਫੁੱਲ ਦੇ ਵੱਤ ਮਹਾਰਾਜ ਜੀ ਦਾ ਮੁਖਾਰ ਬਿੰਦ ਜਿਹੜਾ ਹੈ ਇਹ ਕਮਲ ਫੁੱਲ ਦੇ ਵੱਤ ਹੈ ਤੇ ਇਹਦੇ ਵਿੱਚੋਂ ਜਿਹੜੀ ਬਾਣੀ ਜਿਹੜੀ ਹੈ ਇਹ ਮਕਰੰਦ ਲੋਭਿਤ ਮਨੋ ਭਾਵ ਕੇ ਇਹ ਮਕਰੰਦ ਰਸ ਜਿਹੜਾ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਡੁੱਲ ਡੁੱਲ ਕਰਕੇ ਬਾਣੀ ਰੂਪ ਦੇ ਵਿੱਚ ਪੈ ਰਿਹਾ ਉਹ ਰਸ ਲੈਣ ਦੇ ਲਈ ਗੁਰੂ ਕੇ ਸਿੱਖ ਰੂਪੀ ਭਵਰੇ ਜਿਹੜੇ ਹਨ ਉਹ ਚੱਲ ਚੱਲ ਕੇ ਆ ਰਹੇ ਹਨ।
1: ਮਿਲੇ ਚਾਹੇ ਨਰ ਮਧੂਬ ਹਜ਼ਾਰਨ
0: ਤੇ ਬਹੁਤ ਸਾਰੀਆਂ ਜਿਸ ਤਰ੍ਹਾਂ ਮਧੂ ਮੱਖੀਆਂ ਜਿਹੜੀਆਂ ਉਹ ਆ ਕਰਕੇ ਉਹ ਪਰਾਗ ਕਣ ਉਹ ਰਸ ਲੈਣ ਦੇ ਲਈ ਫੁੱਲ ਦੇ ਵਿੱਚੋਂ ਆਉਂਦੀਆਂ ਇਸ ਤਰ੍ਹਾਂ ਮਹਾਰਾਜ ਜੀ ਦੀ ਬਾਣੀ ਦਾ ਰਸ ਲੈਣ ਦੇ ਲਈ ਗੁਰੂ ਕੀ ਸੰਗਤ ਗੁਰੂ ਕੇ ਸਿੱਖ ਗੁਰੂ ਮਹਾਰਾਜ ਜੀ ਦੇ ਕੋਲ ਆ ਰਹੇ ਹਨ।
1: ਸੁਣ ਸੁਣ ਗਨ ਗਏ
0: ਹੁਣ ਜੋ ਕਵੀ ਰਾਜ ਜੀ ਨੇ ਬਚਨ ਕੀਤਾ ਜੱਗ ਮੈਂ ਪਹਿਲਾਂ ਵੀ ਬੇਨਤੀ ਕੀਤੀ ਪਿਆਰਿਓ ਇਹ ਸ਼ਬਦ ਜਿਹੜੇ ਹਨ ਇਹਨਾਂ ਦੇ ਨਾਲ ਨਫ਼ਰਤ ਹੇਠ ਨਹੀਂ ਕਰਨੀ ਚਾਹੀਦੀ ਇਹਨਾਂ ਦਾ ਅਰਥ ਵੇਖਣਾ ਚਾਹੀਦਾ ਕਿ ਯੱਗ ਦਾ ਮਤਲਬ ਕਿ ਗੁਰੂ ਮਹਾਰਾਜ ਜੀ ਨੇ ਖੁੱਲ੍ਹਾ ਲੰਗਰ ਮੈਂ ਬੇਨਤੀ ਕੀਤੀ ਸੀ ਕਿ ਯੱਗ ਦਾ ਮਤਲਬ ਹੁੰਦਾ ਕਿ ਲੰਗਰ ਚਲਾਉਣਾ ਲੋੜਵੰਦ ਅਤਿਥੀ ਜਿਹੜੇ ਹਨ ਉਹਨਾਂ ਦੇ ਰਹਿਣ ਖਾਣ ਪੀਣ ਦੀ ਵਸਤਰਾਂ ਆਦਿਕ ਦਾ ਉਹਦਾ ਪ੍ਰਬੰਧ ਕਰਨਾ ਸੋ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਭਾਈ ਇਹ ਜਿਹੜਾ

0: ਲੋਕ ਨਾ ਆਏ ਆ ਕਰਕੇ ਗੁਰੂ ਘਰੋਂ ਵਰਸਾ ਕਰਕੇ ਗਏ, ਜਿਨ੍ਹਾਂ ਨੂੰ ਪ੍ਰਸ਼ਾਦਾ ਪ੍ਰਾਪਤ ਹੋਇਆ, ਵਸਤਰ ਆਦਿਕ ਪ੍ਰਾਪਤ ਹੋਏ, ਅਰਦਾਸਾ ਪ੍ਰਾਪਤ ਹੋਇਆ, ਉਹ ਦੂਜਿਆਂ ਨੂੰ ਜਾ ਕੇ ਦੱਸਦੇ ਕਿ ਜਾਓ ਭਾਈ ਗੁਰੂ ਘਰ ਦੇ ਵਿੱਚ ਜਾਓ, ਖੁੱਲ੍ਹੇ ਭੰਡਾਰੇ ਹਨ, ਲੰਗਰ ਪਾਣੀ ਛਕੋ ਅਤੇ ਲੰਗਰ ਛਕ ਕਰਕੇ ਆਪਣੀਆਂ ਲੋੜਾਂ ਪੂਰੀ ਕਰਨਾ ਕਰੋ।
1: ਜਹ ਸੁਧ ਪਹੁੰਚੀ ਗੁਰ
0: ਤੇ ਜਿੱਥੇ ਕਿੱਥੇ ਸਤਿਗੁਰੂ ਮਹਾਰਾਜ ਜੀ ਦੀ ਸੁਧ ਪਹੁੰਚ ਗਈ, ਹਰ ਕੋਈ ਪਿਆਰਿਓ ਗੁਰੂ ਮਹਾਰਾਜ ਜੀ ਦੀ ਬਹੁਤ ਵੱਡੀ ਮਹਿਮਾ ਦਾ ਗਾਇਨ ਕਰਦਾ।
1: ਗੁਰੂ ਸੋਢੀ ਸੁਲਤਾਨ
0: ਸਾਰੇ ਕਹਿੰਦੇ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਮੇਰੇ ਤੋਂ ਨਾਉ ਗੋਬਿੰਦ ਸਿੰਘ, ਅਸ ਖਿਲਾਉਣਾ ਸੋਢੀ ਰਾਏ, ਸੋਢੀ ਰਾਏ ਸੋਢੀ ਕੁਲਭੂਸ਼ਣ।
1: ਗੋਬਿੰਦ ਸਿੰਘ ਵਿਦਤ
0: ਜਹਾਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

0: ਸੂਰਮਿਆਂ ਦੇ ਵਿੱਚ ਬਹੁਤ ਵੱਡੇ ਮਹਾਬਲੀ ਸੂਰਮੇ ਹਨ।
1: ਅਸੰਖ ਸੰਘ ਘਨਸ਼ਿਆਮੂ,
0: ਜਿਸ ਤਰ੍ਹਾਂ ਕਿ ਦੁਆਪਰ ਯੁੱਗ ਦੇ ਅਵਤਾਰੀ ਕ੍ਰਿਸ਼ਨ ਭਗਵਾਨ ਜੀ, ਉਹਨਾਂ ਨੇ ਬਹੁਤ ਸਾਰੇ ਵੈਰੀਆਂ ਦੇ ਨਾਲ ਟਾਕਰਾ ਕਰਨਾ ਕੀਤਾ, ਤੇ ਇਸ ਵਾਰ ਪਿਆਰਿਓ ਸਿਰਫ ਜਰਾ ਸਿੰਧ ਹੀ ਫੌਜਾਂ ਤੇ ਇਸ ਅਸ਼ੂਣੀਆਂ ਫੌਜਾਂ ਲੈ ਕਰਕੇ ਆਇਆ। ਕ੍ਰਿਸ਼ਨ ਜੀ ਦੇ ਨਾਲ ਉਹਨੇ ਜੰਗ ਕਰਨਾ ਕੀਤਾ। ਇਸ ਤਰ੍ਹਾਂ ਹੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਲਯੁਗ ਦੇ ਵਿੱਚ ਬਹੁਤ ਸਾਰੇ ਇਹ ਬੇਈਮਾਨ ਕਈ ਪਹਾੜੀ ਰਾਜੇ ਮੁਗਲੀਆ ਸਲਤਨਤ ਦੇ ਨਾਲ ਸਤਿਗੁਰਾਂ ਨੇ ਜੰਗ ਕਰਨੀ ਕੀਤੀ। ਇਸ ਤਰ੍ਹਾਂ ਹੀ ਤੇ ਉਸ ਜ਼ਮਾਨੇ ਦੇ ਵਿੱਚ ਉਸ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਨੂੰ ਅਥਰਥੀ ਸੂਰਮੇ ਦਾ ਦਰਜਾ ਦਿੱਤਾ ਗਿਆ। ਕਲਯੁਗ ਦੇ ਅਥਰਥੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ।
1: ਪ੍ਰਥਮ ਸੁਣਾਈ,
0: ਇਸ ਤਰ੍ਹਾਂ ਕਈ ਦਿਨ ਪਹਿਲਾਂ ਹੀ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਆਪ ਖਬਰ ਕਰ ਦਿੱਤੀ।
1: ਪ੍ਰਲੋਕ ਗਮਨ ਗਤ,
0: ਦੇਖੋ ਇਹ ਕਿੰਨੀ ਵੱਡੀ ਗੱਲ ਹੈ ਕਿ ਪਾਤਸ਼ਾਹ ਜੀ ਨੇ ਕਈ ਦਿਨ ਪਹਿਲਾਂ ਹੀ ਕਹਿ ਦਿੱਤਾ ਕਿ ਭਾਈ ਅਸਾਂ ਨੇ ਪ੍ਰਭਪੁਰ ਪਿਆਨਾ ਕਰਨਾ ਹੈ,

0: ਤੇ ਸਾਰੇ ਕਹਿੰਦੇ ਕਿ ਦੇਖੋ ਭਾਈ ਅੱਜ ਪੰਚਮੀ ਵਾਲਾ ਦਿਹਾੜਾ
1: ਸਕੇਲਨ ਸਕਲ ਸਮਾਜ
0: ਤੇ ਸਾਰਾ ਸਮਾਜ ਹੀ ਜਿਹੜਾ ਹੈ ਭਾਵ ਕੇ ਜਦੋਂ ਕੋਈ ਜੀਵ ਚਲਾਣਾ ਕਰ ਜਾਵੇ ਉਹ ਤੋਂ ਬਾਅਦ ਉਹ ਅੰਤਮ ਸਮਾਜ ਜਿਹੜਾ ਹੁੰਦਾ ਨਾ ਸਾਜੋ ਸਮਾਨ ਇਹ ਜੋ ਪ੍ਰਬੰਧ ਕੀਤਾ ਜਾਂਦਾ ਉਹ ਬਾਅਦ ਦੇ ਵਿੱਚ ਕੀਤਾ ਜਾਂਦਾ ਲੇਕਿਨ ਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਹੀ ਦੇਖੋ

0: ਇੱਕ ਦੂਜੇ ਨੂੰ ਕਹਿੰਦਾ, ਦੂਜਾ ਤੀਜੇ ਨੂੰ ਕਹਿੰਦਾ ਕਿ ਚਲੋ ਭਾਈ ਚਲੋ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੀਏ, ਚਲੋ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ।
1: ਚਹੁੰ ਔਰ ਤੇ ਨਰ ਸਮੁਦਾਏ,
0: ਚਹੁ ਪਾਸਿਓਂ ਪਿਆਰਿਓ ਲੋਕ ਜਿਹੜੇ ਹਨ, ਉਹ ਤਰ੍ਹਾਂ ਤਰ੍ਹਾਂ ਦੇ ਲੋਕ, ਤਰ੍ਹਾਂ ਤਰ੍ਹਾਂ ਦੇ ਮਤ ਮਤਾਂਤਰ ਵਾਲੇ। ਉਸ ਵੇਲੇ ਖਾਲਸਾ ਜੀ ਉਹ ਵੇਖਿਆ ਜਾਵੇ ਤੇ ਇਸ ਧਰਤੀ ਤੇ ਬਹੁਤ ਥੋੜੇ ਸਿੰਘ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ। ਇਹ ਗੁਰੂ ਮਹਾਰਾਜ ਜੀ ਦਾ ਪਿਆਰ ਹੀ ਹੈ ਪਿਆਰਿਓ। ਤੇ ਜੋ ਇਲਾਕਾ ਨਿਵਾਸੀ ਲੋਕ ਥੋੜੀ ਦਿਨਾਂ ਦੇ ਵਿੱਚ, ਉਹ ਇਲਾਕਾ ਨਿਵਾਸੀ ਲੋਕ ਮਹਾਰਾਜ ਜੀ ਦੇ ਚਰਨਾਂ ਦੇ ਭੌਰੇ ਬਣ ਗਏ ਹਨ। ਮਹਾਰਾਜ ਜੀ ਦੇ ਨਾਲ ਉਹਨਾਂ ਨੇ ਇੰਨਾ ਪਿਆਰ ਕਰਨਾ ਕੀਤਾ, ਜਦੋਂ ਉਹਨਾਂ ਨੂੰ ਪਤਾ ਚੱਲਿਆ, ਜੇ ਪੰਜਾਬ ਦੀ ਗੱਲ ਹੋਵੇ ਤੇ ਆਪਾਂ ਕਹਿ ਸਕਦੇ ਹਾਂ ਕਿ ਜੀ ਗੁਰੂ ਕੀ ਸੰਗਤ ਹੈ, ਪੰਜਾਬ ਵਸਦਾ ਹੀ ਗੁਰੂ ਕੇ ਨਾਮ ਤੋਂ ਪਿਆਰਿਓ, ਉੱਥੇ ਤਾਂ ਗੁਰੂ ਕੀਆਂ ਸੰਗਤਾਂ ਰਹਿੰਦੀਆਂ। ਉਸ ਇਲਾਕੇ ਦੇ ਵਿੱਚ ਚਲੋ ਸੰਗਤਾਂ ਚੱਲ ਚੱਲ ਕਰਕੇ ਆ ਰਹੀਆਂ, ਇਹ ਪਿਆਰਿਓ ਅੱਧ ਕਥਨੀ ਨਹੀਂ ਹੋ ਸਕਦੀ। ਆਪਾਂ ਕਹਿ ਦਿੰਦੇ ਹਾਂ ਹਾਂਜੀ ਆਪਣਾ ਇਲਾਕਾ ਹੈ ਉੱਥੇ ਤਾਂ ਹੋਵੇਗਾ, ਲੇਕਿਨ ਇਹ ਪਰਾਇਆ ਇਲਾਕਾ ਹੈ ਪਿਆਰਿਓ, ਇੱਥੋਂ ਦੇ ਲੋਕ ਉਹ ਆਪਣੇ ਨਹੀਂ ਹਨ, ਬੋਲੀ ਵੀ ਔਰ ਹੈ, ਲੇਕਿਨ ਪਿਆਰ ਦੇਖੋ ਕਿੰਨਾ ਜ਼ਿਆਦਾ ਹੈ। ਇਹੀ ਤਾਂ ਗੱਲ ਹੈ ਪਿਆਰਿਓ, ਸਤਿਗੁਰੂ ਮਹਾਰਾਜ ਜੀ ਨੇ, ਜਿੰਨੇ ਵੀ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਇੱਕ ਪਿਆਰ ਦੀ ਸੂਈ ਧਾਗੀ ਦੇ ਨਾਲ ਸਾਰਿਆਂ ਨੂੰ ਇੱਕ ਮਾਲਾ ਦੇ ਵਿੱਚ ਸਾਨੂੰ ਪਰੋ ਕਰਕੇ ਰੱਖਣਾ ਕੀਤਾ। ਇਹ ਗੁਰੂ ਘਰ ਦੀ, ਇਹ ਸਿੱਖ ਪੰਥ ਦੀ ਬਹੁਤ ਵੱਡੀ ਵਡਿਆਈ ਹੈ ਪਿਆਰਿਓ, ਇਹਦਾ ਆਪਾਂ ਬਿਆਨ ਨਹੀਂ ਕਰ ਸਕਦੇ ਹਾਂ। ਅੱਜ ਵੀ ਆਪਾਂ ਵੇਖਦੇ ਹਾਂ ਗੁਰੂ ਘਰ ਜਿਹੜੇ ਹਨ ਕਿ ਪੰਜਾਬ ਤੋਂ ਬਾਹਰਲੇ ਸਟੇਟਾਂ ਦੇ ਵਿੱਚ ਕਿੰਨੇ ਜ਼ਿਆਦਾ ਗੁਰੂ ਘਰ ਹਨ, ਉੱਥੋਂ ਦੀਆਂ ਸੰਗਤਾਂ, ਉੱਥੋਂ ਦੇ ਲੋਕ ਵੀ ਗੁਰੂ ਘਰ ਦਾ ਕਿੰਨਾ ਸਤਿਕਾਰ ਕਰਦੇ, ਮਾਣ ਕਰਦੇ ਹਨ। ਇਹ ਸਭ ਪਿਆਰਿਓ ਪ੍ਰੇਮ ਦੀਆਂ ਖੇਡਾਂ ਹਨ। ਤੁਸੀਂ ਦੂਜੇ ਨੂੰ ਪ੍ਰੇਮ ਦਿਓਗੇ, ਅਗਲਾ ਵੀ ਤੁਹਾਡੇ ਨਾਲ ਪ੍ਰੇਮ ਕਰੇਗਾ। ਜੇ ਆਪਾਂ ਪਿਆਰਿਓ ਨਫ਼ਰਤ ਦੀ ਨਿਗਾਹ ਦੇ ਨਾਲ ਦੂਜੇ ਨੂੰ ਵੇਖਦੇ ਹਾਂ, ਦੂਜੇ ਦੇ ਨਾਲ ਨਫ਼ਰਤ ਕਰਦੇ ਹਾਂ, ਹੀਨ ਭਾਵਨਾ ਰੱਖਦੇ ਹਾਂ, ਲਾਗੇ ਨਹੀਂ ਲੱਗਣ ਦਿੰਦੇ ਹਾਂ, ਸੱਚ ਜਾਣੋ ਦੂਜੇ ਨੇ ਵੀ ਸਾਨੂੰ ਆਪਣੇ ਕੋਲ ਨਹੀਂ ਰੱਖਣਾ, ਉਹਨਾਂ ਨੇ ਵੀ ਸਾਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਵੇਖਣਾ ਹੈ। ਇਹ ਸਾਨੂੰ ਪਿਆਰਿਓ ਚੇਤੇ ਰੱਖਣਾ ਚਾਹੀਦਾ, ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਸਾਰੇ ਜਿਹੜੇ ਹਨ ਲੋਕਾਂ ਨੂੰ ਜੋੜਨ ਦਾ ਯਤਨ ਕੀਤਾ। ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ ਦਾ ਨਾਰਾ ਬੁਲੰਦ ਕਰਨਾ ਕੀਤਾ। ਅੱਜ ਸਾਨੂੰ ਵੀ ਚਾਹੀਦਾ ਪਿਆਰਿਓ ਆਪਾਂ ਤੇ ਸਾਰੀ ਸੰਗਤ ਸਾਰੇ ਲੋਕਾਂ ਨੂੰ ਜੋੜਨ ਦਾ ਯਤਨ ਕਰਨਾ ਕਰੀਏ। ਹਾਂ ਹੋਵੇ ਕੋਈ ਚੰਗਾ ਹੁੰਦਾ ਕੋਈ ਮਾੜਾ ਹੁੰਦਾ, ਹਰ ਕੋਈ ਚੰਗੇ ਹਰ ਕੋਈ ਮਾੜੇ ਨਹੀਂ ਹੁੰਦੇ, ਲੇਕਿਨ ਸਾਡਾ ਖਾਸ ਕਰਕੇ ਗੁਰੂ ਘਰਾਂ ਦਾ ਇਹ ਫਰਜ਼ ਬਣਦਾ ਕਿ ਆਪਾਂ ਸਾਰਿਆਂ ਨੂੰ, ਜਿੰਨੀਆਂ ਵੀ ਕਮਿਊਨਿਟੀਆਂ ਜਿਹੜੀਆਂ ਹਨ, ਜਿੰਨੇ ਮਤ ਮਤਾਂਤਰ ਦੇ ਲੋਕ ਹਨ, ਉਹਨਾਂ ਨੂੰ ਜੋੜਨ ਦਾ ਯਤਨ ਕਰਨਾ ਕਰੀਏ। ਇਹ ਗੁਰੂ ਮਹਾਰਾਜ ਜੀ ਦਾ ਪਿਆਰ ਹੀ ਹੈ ਪਿਆਰਿਓ। ਜਦੋਂ ਉਹਨਾਂ ਲੋਕਾਂ ਨੂੰ ਪਤਾ ਚੱਲਿਆ ਸੰਗਤਾਂ ਵਹੀਰਾਂ ਘਾਤ ਘਾਤ ਕਰਕੇ ਪਹੁੰਚ ਰਹੀਆਂ,
1: ਨਿਕਟ ਦੂਰ ਤੇ ਉਰ ਬਿਸਮਾਏ,
0: ਸਾਰੇ ਲੋਕ ਪਿਆਰਿਓ ਬਹੁਤ ਜ਼ਿਆਦਾ ਵਿਸਮਿਤ ਹੁੰਦੇ ਹਨ।
1: ਆਨ ਕਰ ਆਨੰਦ ਪਾਏ,
0: ਆ ਕਰਕੇ ਇਹ ਗੁਰੂ ਕੀ ਸੰਗਤ, ਇਹ ਲੋਕ ਆ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ, ਬੜਾ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ।
1: ਜੋਗੀ ਜਤੀ ਪੁੰਜ ਬ੍ਰਹਮਚਾਰੀ,
0: ਬਹੁਤ ਸਾਰੇ ਜੋਗੀ ਜਤੀ, ਬਹੁਤ ਸਾਰੇ ਬ੍ਰਹਮਚਾਰੀ

0: ਵੀਰਾ ਉਹ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਚੱਲ ਚੱਲ ਕਰਕੇ ਆ ਰਹੇ
1: ਉਤਲਾਵਤ ਆਵਤ ਗਨ ਸਭ
0: ਦੇ ਉਤਲਾਉਂਦੇ ਹੋਏ ਆਉਂਦੇ ਹਨ। ਕਹਿੰਦੇ ਕਿ ਚਲੋ ਭਾਈ ਦੇਰੀ ਨਾ ਹੋ ਜਾਵੇ। ਮਹਾਰਾਜ ਜੀ ਨੇ ਜੋ ਦਿਨ ਨਿਸ਼ਚਿਤ ਕਰਨਾ ਕੀਤਾ ਪੰਚਮੀ ਵਾਲਾ ਦਿਹਾੜਾ, ਚਲੋ ਆਪਾਂ ਉਹ ਤੋਂ ਪਹਿਲਾਂ ਹੀ ਮਹਾਰਾਜ ਜੀ ਦੇ ਕੋਲ ਪਹੁੰਚ ਕੇ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਨੇ ਹਨ।
1: ਫਕੀਰ ਸਾਧ ਸਭ

ਨਾਨਾ ਦੀ ਦ੍ਰਿਸ਼ਟੀ ਨਹੀਂ ਹੈ, ਪ੍ਰੇਮ ਦੀ ਭਾਵਨਾ ਹੈ। ਇਹੋ ਜਿਹੇ ਪੀਰ ਫਕੀਰ ਜਿਹੜੇ ਹਨ ਉਹ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਦੇ

ਤੇ ਆ ਕਰਕੇ ਚੌਂਪ ਮਨ ਦੇ ਵਿੱਚ ਬਹੁਤ ਜ਼ਿਆਦਾ ਵਾਦ ਰਿਹਾ ਭੱਜ ਭੱਜ ਕੇ ਆਉਂਦੇ ਹਨ ਸਾਰੇ ਆ ਕਰਕੇ ਪਿਆਰਿਓ ਇਹੀ ਕਹਿੰਦੇ ਸਭ ਧੰਨ ਕਹੋ ਗੁਰ ਸਤਿਗੁਰੂ ਗੁਰ ਸਤਿਗੁਰੂ ਜਿਤ ਮਿਲ ਹਰ ਪਰਦਾ ਕੱਜਿਆ ਸਾਰੇ ਆ ਕਰਕੇ ਹੱਥ ਜੋੜ ਕਰਕੇ ਦਰਸ਼ਨ ਕਰਦੇ

0: ਕੋਈ ਨੇੜੇ ਕੋਈ ਦੂਰੋਂ ਚੱਲ ਕਰਕੇ ਆ ਰਿਹਾ।
1: ਚੌਂ ਦਿਸ਼ਾਂ ਤੇ ਮੇਲਾ ਭਇਓ,
0: ਇਸ ਤਰ੍ਹਾਂ ਚੌਂ ਦਿਸ਼ਾਂ ਤੋਂ ਪਿਆਰਿਓ ਬਹੁਤ ਵੱਡਾ ਮੇਲਾ ਲੱਗਿਆ ਹੋਇਆ।
1: ਗੁਰ ਸਭ ਕੋ ਦਰਸ਼ਨ ਦਿਓ,
0: ਸਤਿਗੁਰੂ ਮਹਾਰਾਜ ਸਾਰੀਆਂ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੰਦੇ ਹਨ।
1: ਚਾਰ ਘੜੀ ਲਗਥਿਰੇ ਦੀਵਾਨੇ,
0: ਚਾਰ ਘੜੀਆਂ ਤੱਕ ਸਤਿਗੁਰੂ ਮਹਾਰਾਜ ਜੀ ਦੀਵਾਨ ਦੇ ਵਿੱਚ ਸਜੇ ਹੋਏ।
1: ਹੁਣ ਇਕੰਤ ਫੇ ਪ੍ਰਭੂ ਸੁਜਾਨ,
0: ਉਹ ਤੋਂ ਬਾਅਦ ਮਹਾਰਾਜ ਜੀ ਨੇ ਸੰਗਤਾਂ ਨੂੰ ਕਹਿ ਦਿੱਤਾ ਕਿ ਭਾਈ ਹੁਣ ਜਾਓ, ਹੁਣ ਅਸੀਂ ਇਕਾਂਤ ਦਾ ਰਸ ਪ੍ਰਾਪਤ ਕਰਨਾ ਹੈ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਇਕਾਂਤ ਦੇ ਵਿੱਚ ਆ ਗਏ, ਸਮਾਧੀ ਦੇ ਵਿੱਚ ਜੁੜ ਗਏ।
1: ਉੱਥੇ
0: ਸਾਧ ਸੰਗਤ ਜੀ, ਸਾਰੀ ਸੰਗਤ ਜਿੰਨਾ ਜਿੰਨੀਆਂ ਵੀ ਸੰਗਤਾਂ ਆਈਆਂ ਉਹਨਾਂ ਨੂੰ ਦੇਗ ਵਰਤਾਈ ਗਈ ਹੈ।
1: ਪਾਂਛਤ ਲੇਕਰ ਅੱਜ ਸਮੁਦਾਇ,
0: ਗੁਰੂ ਕੀ ਸੰਗਤ ਆ ਕਰਕੇ ਪਿਆਰਿਓ ਦੇਗ ਪ੍ਰਾਪਤ ਕਰਦੀ, ਕੜਾ ਪ੍ਰਸ਼ਾਦੀ ਦੇਗ, ਲੰਗਰ ਪ੍ਰਸ਼ਾਦੀ ਦੇਗ ਉਹਨਾਂ ਨੇ ਪ੍ਰਾਪਤ ਕਰਨੀ ਕੀਤੀ।
1: ਗੁਰ ਆਪਣੋ ਥਾਰ ਅਨਾਇਓ,
0: ਸਤਿਗੁਰੂ ਮਹਾਰਾਜ ਜੀ ਦੇ ਲਈ ਪਿਆਰਿਓ ਵੱਡਾ ਸਾਰਾ ਥਾਲਾ ਜਿਹੜਾ ਹੈ ਪ੍ਰਸ਼ਾਦੇ ਦਾ ਉਹ ਤਿਆਰ ਕਰਕੇ ਲੈ ਕੇ ਆਉਣਾ ਕੀਤਾ।
1: ਅਚਿਉ ਆਹਾਰ ਜਥਾ ਰੁਚ ਭਾਇਓ,
0: ਸਤਿਗੁਰੂ ਮਹਾਰਾਜ ਜੀ ਮਨ ਭਾਵਤ ਸੁਸਵਾਦੂ ਭੋਜਨ ਜਿਹੜਾ ਹੈ ਉਹਨੂੰ ਛਕਣਾ ਕੀਤਾ।
1: ਪਾਨ ਹਿਤ ਪਾਨ ਕਟੋਰਾ,
0: ਉਹ ਤੋਂ ਬਾਅਦ ਪਿਆਰਿਓ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਕਟੋਰਾ ਬਾਟਾ ਜਿਹੜਾ ਹੈ ਉਹ ਲਿਆਉਣਾ ਕੀਤਾ, ਤੇ ਸਿੰਘ ਜਿਹੜਾ ਉਹ ਜਲ ਲੈ ਕਰਕੇ ਆਇਆ। ਪ੍ਰਸ਼ਾਦਾ ਛਕਣ ਤੋਂ ਬਾਅਦ ਮਹਾਰਾਜ ਜੀ ਦੇ ਹੱਥ ਸੁੱਚੇ ਕਰਾਉਣੇ ਕੀਤੇ।
1: ਕਹਿਓ ਕਿ ਆਨੰਦ ਓਰਾ,
0: ਸਤਿਗੁਰੂ ਮਹਾਰਾਜ ਜੀ ਨੇ ਹੱਥ ਸੁੱਚੇ ਕਰਕੇ ਪਿਆਰੇ ਉਹ ਚੁਲੀਆਂ ਭਰਨੀਆਂ ਕੀਤੀਆਂ।
1: ਛਕ ਪੀਓ ਪੁਨ ਚੁਰਾ ਸੁਧਾਰਾ,
0: ਸਤਿਗੁਰੂ ਮਹਾਰਾਜ ਜੀ ਨੇ ਤੇ ਪਹਿਲਾਂ ਤਾਂ ਜਲ ਛਕਿਆ, ਚੁੜੀ ਕਰਨੀ ਕੀਤੀ।

0: ਦਾ ਪ੍ਰਿਯੰਕ ਤੇ ਉਤੇ ਗੁਰੂ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ।
1: ਸਾਗਰ ਸੋਢੀ ਬੰਸ ਮਯੰਕਾਰ
0: ਜੋ ਸੋਢੀ ਸੁਲਤਾਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਹਨ।
1: ਡੇਢ ਜਾਮ ਜਬ ਹੂੰ ਦਿਨ ਰਹੇ
0: ਜਦੋਂ ਸਾਧ ਸੰਗਤ ਜੀ ਡੇਢ ਜਾਮ ਜਦੋਂ ਸਮਾਂ ਜਿਹੜਾ ਹੈ ਉਹ ਰਹਿ ਗਿਆ
1: ਕੇਸਨ ਤੇ ਸਭ ਨੀਰ ਨਿਚੋਰਾ
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਪਿਆਰਿਓ ਕੀ ਕਰਨਾ ਕੀਤਾ ਤੇ ਫਿਰ ਕੇਸ਼ੀ ਇਸ਼ਨਾਨ ਆਦਿਕ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਰਨਾ ਕੀਤਾ।
1: ਕੋਸ਼ਿਸ਼ ਸਭ ਨਵੀਨ ਅਨਵਾਈ
0: ਤੇ ਨਵੀਂ ਪੁਸ਼ਾਕ ਜਿਹੜੀ ਹੈ ਜੋ ਪਹਿਲਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਦਰਜੀ ਨੂੰ ਕਹਿ ਦਿੱਤਾ ਸੀ ਕਿ ਭਾਈ ਵਧੀਆ ਜੋ ਹੈ ਪੁਸ਼ਾਕ ਜੋ ਹੈ ਭਾਈ ਤੂੰ ਤਿਆਰ ਕਰਕੇ ਲੈ ਕੇ ਆਉਣਾ ਕਰ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਪਿਆਰਿਓ ਬੇਨਤੀ ਕੀਤੀ ਸੀ ਕਿ ਆਪਾਂ ਵੇਖਦੇ ਨਾ ਬੰਦੇ ਜਦੋਂ ਚਲਾਣਾ ਕਰ ਜਾਂਦੇ ਹਨ ਉਹਨਾਂ ਦੀ ਮੌਤ ਤੋਂ ਬਾਅਦ ਪਿਆਰਿਓ ਅੱਜ ਆਪਾਂ ਕੀ ਕਰਦੇ ਹਾਂ ਬਾਜ਼ਾਰਾਂ ਦੇ ਵਿੱਚ ਇੱਕ ਦੁਕਾਨ ਹੁੰਦੀ ਹੈ ਜਿਹਦੇ ਵਿੱਚ ਇਹ ਲਿਖਿਆ ਜਾਂਦਾ ਕਿ ਭਾਈ ਅੰਤਮ ਸਮੱਗਰੀ ਦੀ ਇਹ ਦੁਕਾਨ ਕਰਕੇ ਉਹਦੇ ਵਿੱਚ ਪਿਆਰਿਓ ਰੈਡੀਮੇਡ ਚੋਲੇ ਬਸਤਰ ਜਿਹੜੇ ਹਨ ਉਹ ਪਹਿਲਾਂ ਹੀ ਉਹ ਲੋਕ ਬਣਾ ਕਰਕੇ ਰੱਖਦੇ ਹਨ ਤੇ ਕੀ ਕੀਤਾ ਜਾਂਦਾ ਉਹ ਬਸਤਰਾਂ ਦੇ ਵਿੱਚ ਉਹਨਾਂ ਦੇ ਸਾਈਜ਼ ਹੁੰਦੇ ਹਨ ਜ਼ਿਆਦਾ ਕਰਕੇ ਖੁੱਲ੍ਹੇ ਬਣਾਏ ਜਾਂਦੇ ਅਤੇ ਉਹ ਬਸਤਰ ਜਿਹੜੇ ਕੋਈ ਬੰਦਾ ਚਲਾਣਾ ਕਰ ਜਾਵੇ ਅਤੇ ਜਦੋਂ ਬੰਦਾ ਚਲਾਣਾ ਕਰ ਗਿਆ ਅਤੇ ਉਹ ਤੋਂ ਬਾਅਦ ਤੁਸੀਂ ਦਰਜੀ ਨੂੰ ਲਾ ਕਰਕੇ ਥੋੜ੍ਹੀ ਨਵੇਂ ਬਸਤਰ ਤਿਆਰ ਕਰ ਸਕਦੇ ਹੋ ਉਹਦੇ ਲਈ ਤਾਂ ਸਮਾਂ ਲੱਗ ਜਾਵੇਗਾ। ਆਪਾਂ ਕੀ ਕਰਦੇ ਹਾਂ ਤੁਰੰਤ ਪਿਆਰੇ ਉਹ ਦੁਕਾਨ ਦੇ ਵਿੱਚੋਂ ਜਾ ਕਰਕੇ ਉਹ ਬਸਤਰ ਲੈ ਕੇ ਆਉਂਦੇ। ਇਹ ਸਾਰੀ ਕਿਰਿਆ ਨਾ ਯਾਦ ਰੱਖੋ ਪਿਆਰੇ ਉਹ ਬੰਦਾ ਚਲਾਣਾ ਕਰਦਾ ਮਰਨ ਤੋਂ ਬਾਅਦ ਕੀਤੀ ਜਾਂਦੀ ਹੈ ਲੇਕਿਨ ਇਹੀ ਤਾਂ ਪਿਆਰੇ ਉਹ ਸਤਿਗੁਰੂ ਮਹਾਰਾਜ ਜੀ ਦੇ ਅਸਚਰਜ ਕੌਂਤਕ ਹਨ। ਮੈਂ ਬਾਰ ਬਾਰ ਪਿਆਰਿਓ ਇਹ ਬੇਨਤੀਆਂ ਕਰ ਰਿਹਾ ਤੇ ਬਾਰ ਬਾਰ ਕਵੀ ਰਾਜੀ ਵੀ ਉਹੀ ਸਾਨੂੰ ਸੰਕੇਤ ਕਰ ਰਹੇ ਕਿ ਦੇਖੋ ਖਾਲਸਾ ਜੀਓ ਇਹਨੂੰ ਬੋਲਦੇ ਹਨ ਅੰਤਰ ਜਾਮਤਾ। ਮਹਾਰਾਜ ਨੂੰ ਪਤਾ ਹੈ ਕਿ ਆਪਾਂ ਕਿਸ ਤਰ੍ਹਾਂ ਕਦੋਂ ਭਾਣਾ ਵਰਤਾਉਣਾ ਹੈ ਤਾਂ ਕਰਕੇ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਹਿਲਾਂ ਹੀ ਦਰਜੀ ਨੂੰ ਕਹਿ ਦਿੱਤਾ ਸੀ ਕਿ ਭਾਈ ਦਰਜੀ ਆਹ ਜਿਹੜਾ ਨਾ ਬਸਤਰ ਲੈ ਕਰਕੇ ਜਾ ਤੇ ਸਾਡਾ ਚੋਲਾ ਜਿਹੜਾ ਹੈ ਉਹ ਤੂੰ ਤਿਆਰ ਕਰਾਉਣਾ ਕਰ। ਤੇ ਆਪਾਂ ਅਕਸਰ ਵੇਖਦੇ ਹਾਂ ਪਿਆਰਿਓ ਜਦੋਂ ਕਿਸੇ ਦੀ ਮੌਤ ਹੋ ਜਾਵੇ ਆਪਾਂ ਵੇਖਦੇ ਹਾਂ ਬੰਦਾ ਚਲਾਣਾ ਕਰ ਜਾਂਦਾ ਉਹ ਤੋਂ ਬਾਅਦ ਪਿਆਰਿਓ ਤੇ ਉਹਦੀ ਮ੍ਰਿਤ ਦੇਹੀ ਜਿਹੜਾ ਹੈ ਉਹਦਾ ਆਪਾਂ ਇਸ਼ਨਾਨ ਕਰਾਉਂਦੇ ਹਾਂ। ਕਰਾਉਂਦੇ ਕਿ ਨਹੀਂ ਕਰਾਉਂਦੇ ਕੇਸ਼ੀ ਇਸ਼ਨਾਨ ਆਦਿਕ ਸਿਰ ਦੇ ਉੱਤੋਂ ਉਹਦਾ ਪਾਣੀ ਪਾ ਕਰਕੇ ਉਹਦਾ ਇਸ਼ਨਾਨ ਕਰਾਇਆ ਜਾਂਦਾ। ਇਸ਼ਨਾਨ ਕਰਾਉਣ ਤੋਂ ਬਾਅਦ ਫਿਰ ਪਿਆਰੇ ਉਹਦੇ ਸਿਰ 'ਚ ਨਾ ਕੰਘਾ ਕੀਤਾ ਜਾਂਦਾ ਫਿਰ ਆਪਾਂ ਕੀ ਕਰਦੇ ਹਾਂ ਉਹ ਲਾਸ਼ ਨੂੰ ਉਹ ਸਰੀਰ ਨੂੰ ਬਿਠਾ ਕਰਕੇ ਉਹਨੂੰ ਉਸ ਤਰ੍ਹਾਂ ਹੀ ਪਕੜ ਕਰਕੇ ਆਪਾਂ ਚਾਰ

0: ਇਹ ਸਾਰੀ ਕਿਰਿਆ ਪਿਆਰੇ ਉਹ ਮ੍ਰਿਤ ਦੇਹੀ ਦੇ ਉੱਤੇ ਕੀਤੀ ਜਾਂਦੀ ਹੈ। ਲੇਕਿਨ ਬਲਹਾਰ ਜਾਈਏ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਉੱਤੋਂ ਸਤਿਗੁਰੂ ਮਹਾਰਾਜ ਜੀ ਪਿਆਰਿਓ, ਪਹਿਲਾਂ ਹੀ ਦੇਖੋ ਬਸਤਰ ਨਵੇਂ ਸਵਾਲੇ, ਪਹਿਲਾਂ ਹੀ ਗੁਰੂ ਮਹਾਰਾਜ ਜੀ ਨੇ ਪਿਆਰਿਓ ਕੇਸ਼ੀ ਇਸ਼ਨਾਨ ਆਪ ਪਹਿਲਾਂ ਹੀ ਕਰ ਲਿਆ। ਆਪਾਂ ਵੇਖਦੇ ਹਾਂ ਬੰਦਾ ਚਲਾਣਾ ਕਰ ਜਾਵੇ, ਉਹ ਤੋਂ ਬਾਅਦ ਇਸ਼ਨਾਨ ਕਰਾਇਆ ਜਾਂਦਾ, ਮਹਾਰਾਜ ਨੇ ਪਹਿਲੇ ਕਰ ਲਏ। ਪਹਿਲਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਵੀਨ ਵਸਤਰਾਂ ਨੂੰ ਧਾਰਨ ਕਰਨਾ ਕੀਤਾ।
1: ਸ਼ੁਸ਼ਕ ਕਾਛ ਕਾਟ ਕਸੀ ਸੁਹਾਈ,
0: ਸਤਿਗੁਰੂ ਮਹਾਰਾਜ ਜੀ ਨੇ ਫਿਰ ਪਿਆਰਿਓ ਸੋਹਣੇ ਵਸਤਰ ਆਦਿਕ ਜਦੋਂ ਇਹ ਤਨ ਦੇ ਉੱਤੇ ਧਾਰਨ ਕਰਨੇ ਕੀਤੇ, ਕਸ਼ਹਿਰਾ ਆਦਿਕ ਪਾਉਣਾ ਕੀਤਾ, ਕੇਸਾਂ ਦੇ ਵਿੱਚੋਂ ਪਿਆਰਿਓ, ਜਿਸ ਤਰ੍ਹਾਂ ਆਪਾਂ ਕੇਸ਼ੀ ਇਸ਼ਨਾਨ ਕਰਨ ਤੋਂ ਬਾਅਦ ਜੂੜਾ ਆਪਾਂ ਕੱਜਦੇ ਨਾ, ਜਿਸ ਤਰ੍ਹਾਂ ਕੇਸਾਂ ਨੂੰ ਵਲੇਟ ਕਰਕੇ, ਕੇਸਾਂ ਦੇ ਵਿੱਚੋਂ ਜੇ ਪਾਣੀ ਕੱਢਣਾ ਹੋਵੇ ਉਹਦੇ ਕੇਸਾਂ ਦੇ ਵਿੱਚ ਵੱਟ ਪਾ ਕਰਕੇ ਆਪਾਂ ਉਹਨੂੰ ਐ ਖਿੱਚਦੇ ਹਾਂ ਤੇ ਜਿੰਨਾ ਪਾਣੀ ਜਿਹੜਾ ਜੰਮਿਆ ਕੇਸਾਂ ਦੇ ਵਿੱਚੋਂ ਉਹ ਚੂ ਜਾਂਦਾ ਨਿਕਲ ਜਾਂਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੇਸ਼ੀ ਇਸ਼ਨਾਨ ਕਰਕੇ ਉਹ ਆਪਣੇ ਕੇਸਾਂ ਦਾ ਪਾਣੀ ਜਿਹੜਾ ਹੈ, ਜਲ ਜਿਹੜਾ ਉਹਨੂੰ ਨਿਚੋੜਨਾ ਕੀਤਾ। ਫਿਰ ਉਹ ਤੋਂ ਬਾਅਦ ਜਿਹੜੇ ਧੂਫੀਏ ਸਿੰਘ ਜਿਹੜੇ ਉਹ ਧੂਫ ਤੁਖਾ ਕਰਕੇ ਆਏ, ਆਸ ਪਾਸ ਮਹਾਰਾਜ ਜੀ ਦੇ ਕਮਰੇ ਦੇ ਵਿੱਚ ਧੂਫ ਨੂੰ ਤੁਖਾਉਣਾ ਕੀਤਾ। ਬਹੁਤ ਵਧੀਆ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਆਪ ਸਿਰ ਦੇ ਉੱਤੇ ਕੇਸਾਂ ਦਾ ਜੂੜਾ ਕਰਨਾ ਕੀਤਾ। ਸਮਸ਼ ਮੂਛ ਕੇਸ਼ਨ ਚਿਕਨਾਯੋ, ਚਿਕਨਾਯੋ ਦਾ ਮਤਲਬ ਪਿਆਰਿਆ ਉਹਨੂੰ ਚਿਕਨਾ ਕਰਨਾ, ਇਹਦਾ ਮਤਲਬ ਕਿ ਪਾਤਸ਼ਾਹ ਜੀ ਨੇ ਫਿਰ ਜੂੜਾ ਕੱਜ ਕਰਕੇ ਤੇਲ ਜਿਹੜਾ ਹੈ, ਤੇਲ ਆਪਣੇ ਦਾੜੇ ਨੂੰ ਆਪਣੀਆਂ ਮੁਸ਼ਹਿਰਿਆਂ ਨੂੰ ਲਾਉਣਾ ਕੀਤਾ, ਜਿਹਦੇ ਨਾਲ ਤੇ ਕੇਸਾਂ ਦੀ ਨਮੀ ਬਰਕਰਾਰ ਰਵੇ ਤੇ ਕੇਸਾਂ ਦੇ ਵਿੱਚ ਚਮਕ ਪੈਂਦੀ ਹੈ। ਉਹ ਤੋਂ ਬਾਅਦ ਫਿਰ ਗੁਰੂ ਕਾ ਸਿੱਖ ਜਿਹੜਾ ਬਹੁਤ ਵਧੀਆ ਪਤਲੀ ਜਿਹੜੀ ਦਸਤਾਰ ਜਿਹੜੀ ਹੈ, ਹੁਣ ਦਸਤਾਰਾਂ ਵੀ ਆਪਾਂ ਵੇਖਦੇ ਹਾਂ ਪਿਆਰਿਓ, ਇੱਕ ਮੋਟਾ ਕੱਪੜਾ ਹੁੰਦਾ ਤੇ ਖਾਸ ਕਰਕੇ ਪਤਲੀ ਜਿਹੜੀ ਦਸਤਾਰ ਹੁੰਦੀ ਨਾ, ਇੱਕ ਤਾਂ ਤਨ ਦੇ ਉੱਤੇ ਸਿਰ ਦੇ ਉੱਤੇ ਫਿੱਟ ਵੀ ਬੈਂਦੀ ਹੈ ਤੇ ਨਾਲ ਪਿਆਰਿਓ ਬਹੁਤ ਵਧੀਆ ਜਦੋਂ ਉਹਦੇ ਪੇਂਚ ਵੀ ਕੱਢਦੇ ਹਾਂ ਬਹੁਤ ਵਧੀਆ ਉਹਦੇ ਪੇਂਚ ਨਿਕਲਦੇ ਹਨ, ਤਾਂ ਕਰਕੇ ਬਹੁਤ ਬਾੜੀ ਮੋਟੀ ਦਸਤਾਰ ਲੈ ਕਰਕੇ ਲੋਕ ਖੁਸ਼ ਨਹੀਂ ਹੁੰਦੇ, ਉਹ ਕਹਿੰਦੇ ਜੀ ਕਿ ਬਸ ਦਸਤਾਰ ਜਿਹੜੀ ਹੈ ਜਿਹਨੂੰ ਫੁੱਲ ਵੈਲ ਦੀ ਬੋਲਦੇ ਆ ਬਰੀਕ ਜੀ ਹੁੰਦੀ ਹੈ, ਉਹ ਦਸਤਾਰ ਜਿਹੜੀ ਹੈ ਗੁਰੂ ਮਹਾਰਾਜ ਜੀ ਨੇ ਮੰਗਵਾਉਣੀ ਕੀਤੀ।
1: ਕਰ ਧਰ ਥਿਰ ਦਾਸ ਨਜੀਕ,
0: ਤੇ ਸਤਿਗੁਰੂ ਮਹਾਰਾਜ ਜੀ ਦੇ

0: ਚਹੁ ਔਰ ਪੇਚ
1: ਲਪਟਾਇਓ। ਉਹ ਤੋਂ ਬਾਅਦ ਕਿ ਜਿਸ ਤਰ੍ਹਾਂ ਕਿ ਆਪਾਂ ਵੇਖਦੇ ਹਾਂ ਦੁਮਾਲਾ ਜਿਹੜਾ ਹੈ, ਹੁਣ ਇਹ ਜਿਹੜੀ ਦਸਤਾਰ ਨਾ ਦੁਮਾਲੇ ਵੱਤ, ਜਿਸ ਤਰ੍ਹਾਂ ਨਿਹੰਗ ਸਿੰਘ ਪਿਆਰੀ ਉਹ ਦੁਮਾਲਾ ਸਜਾਉਂਦੇ ਨਾ ਸਭ ਤੋਂ ਪਹਿਲੇ ਕੇਸਾਂ ਦੇ ਵਿੱਚ ਉਹਨੂੰ ਇਹ ਕਰਕੇ, ਤੇ ਬਾਅਦ ਦੇ ਵਿੱਚ ਉਹਨੂੰ ਸਿਰ ਦੇ ਉੱਤੇ ਚੌਂਚ ਫੇਰੀ ਜਿਹੜਾ ਘੁਮਾਇਆ ਜਾਂਦਾ ਦਸਤਾਰ ਨੂੰ। ਸਨੇ ਸਨੇ ਸਤਿਗੁਰੂ ਮਹਾਰਾਜ ਜੀ ਨੇ ਦਸਤਾਰ ਦੀਆਂ ਸਾਰੀਆਂ ਪੇਚਾਂ ਜਿਹੜੀਆਂ ਹਨ ਤੇ ਵਧੀਆ ਉਹਦੇ ਐਨ ਇਹ ਕਰਕੇ ਨਾ ਪੇਚਾਂ ਕੱਢ ਕੇ ਮਹਾਰਾਜ ਜੀ ਨੇ ਦਸਤਾਰ ਸਜਾਉਣੀ ਕੀਤੀ।
0: ਜੂਰੇ ਪਰ ਲਿਆਏ ਸੁਧਾਰੇ,
1: ਉਹ ਤੋਂ ਬਾਅਦ ਪੁਣ ਜੂਰੇ ਪਰ ਅਖੀਰ ਦੇ ਵਿੱਚ ਦਸਤਾਰ ਨੂੰ ਇਹ ਸਿਰ ਦੇ ਉੱਤੇ ਅਖੀਰਲਾ ਸਿਰਾ ਜਿਹੜਾ ਨਾ ਇੱਕਦਮ ਉੱਤੇ ਲੈ ਕੇ ਆਉਂਦੇ ਹਾਂ, ਕਿਉਂਕਿ ਦਸਤਾਰ ਆਪਾਂ ਜਦੋਂ ਬਣਦਿਆਂ ਦੁਮਾਲਾ ਸਜਾਇਆ ਜਾਂਦਾ ਪਹਿਲਾਂ ਪੇਚ ਜਿਹੜਾ ਨਾ ਪਿਆਰਿਓ ਆਪਾਂ ਹੇਠਾਂ ਤੋਂ ਲੈਂਦੇ ਹਾਂ। ਵੇਖੋ ਆਪ ਜੀ ਕਿ ਜਦੋਂ ਆਪਾਂ ਦਸਤਾਰ ਸਜਾਉਂਦੇ ਹਾਂ ਇਹ ਦਸਤਾਰ ਜਿਹੜੀ ਪਿਆਰਿਓ ਇਹ ਜਿਹਨੂੰ ਆਪਾਂ ਦੁਮਾਲਾ ਬੋਲਦੇ ਹਾਂ, ਨਿਹੰਗ ਸਿੰਘ ਜਿਹੜੇ ਜਿਸ ਤਰ੍ਹਾਂ ਸਜਾਉਂਦੇ ਹਨ, ਸੋ ਇਹੋ ਜਿਹੀ ਦਸਤਾਰ ਜਿਹੜੀ ਆ ਗੁਰੂ ਮਹਾਰਾਜ ਜੀ ਨੇ ਆ ਦੁਮਾਲਾ ਜਿਹੜਾ ਇਹੋ ਜਿਹਾ ਸਜਾਉਣਾ ਕੀਤਾ ਤੇ ਪਹਿਲੇ ਇਹਦੇ ਪੇਜ ਜਿਹੜੇ ਨਾ ਪਿਆਰੇ ਉਹ ਥੱਲੇ ਲੈ ਕੇ ਆਉਂਦੇ ਹਾਂ ਆਪਾਂ, ਫਿਰ ਉਹਨੂੰ ਹੌਲੀ ਹੌਲੀ ਇੱਕ ਪੇਜ ਉੱਤੇ ਫਿਰ ਇੱਕ ਪੇਜ ਉੱਤੇ ਇਸ ਤਰ੍ਹਾਂ ਕਰਦੇ ਕਰਦੇ ਅਖੀਰਲਾ ਪੇਜ ਜਿਹੜਾ ਨਾ ਉਹ ਆਪਾਂ ਜੂੜੇ ਦੇ ਉੱਤੋਂ ਲਿਆ ਕਰਕੇ ਬਣਦੇ ਹਾਂ। ਇਸ ਤਰ੍ਹਾਂ ਅਖੀਰਲਾ ਪੇਜ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਜੁੜੇ ਦੇ ਉੱਤੋਂ ਦੀ ਕਰਕੇ ਨਾ ਉਹਨੂੰ ਦਸਤਾਰ ਦੇ ਵਿੱਚ ਬਚਿਆ ਹੋਇਆ ਬਚਿਆ ਹੋਈ ਜਿਹੜੀ ਦਸਤਾਰ ਜਿਹੜੀ ਆ ਉਹਦੇ ਵਿੱਚ ਉਹਨੂੰ ਖੋਬ ਦਿੱਤੀ।
0: ਮਹਾਨ ਦਿਖਾਏ
1: ਤੇ ਗੁਰੂ ਕੇ ਸਿੰਘ ਪਿਆਰੇ ਉਹ ਵਧੀਆ ਜਿਹੜਾ ਸ਼ੀਸ਼ਾ ਸਤਿਗੁਰੂ ਮਹਾਰਾਜ ਜੀ ਨੂੰ ਦਿਖਾ ਰਹੇ, ਸ਼ੀਸ਼ੇ ਦੇ ਵਿੱਚ ਵੇਖ ਕਰਕੇ ਗੁਰੂ ਮਹਾਰਾਜ ਜੀ ਨੇ ਸੋਹਣੀ ਦਸਤਾਰ ਸਜਾਉਣੀ ਕੀਤੀ।
0: ਦਸਤਾਰ ਸਵਾਰ
1: ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਚੰਗੀ ਤਰ੍ਹਾਂ ਦੇ ਨਾਲ ਜਦੋਂ ਦਸਤਾਰ ਨੂੰ ਸਜਾਉਣਾ ਕੀਤਾ, ਉਹ ਤੋਂ ਬਾਅਦ ਪਿਆਰੇ ਉਹ ਜਿਹੜਾ ਖਜਾਨਚੀ ਨਾਮ, ਕਿਉਂਕਿ ਗੁਰੂ ਮਹਾਰਾਜ ਜੀ ਦੇ ਇਹ ਹਾਰ ਸ਼ਿੰਗਾਰ ਦੇ ਜੋ ਸਮਾਨ ਕਲਗੀ ਹੋ ਗਿਆ, ਜ਼ਿਗਾ ਮੋਤੀਆਂ ਦੀ ਮਾਲ ਆਦਿਕ, ਸੋਨੇ ਦੀ ਜੋ ਸ੍ਰੀ ਸਾਹਿਬ ਆਦਿਕ ਨਾ, ਇਹ ਖਾਸ ਕਰਕੇ ਖਜਾਨਚੀ ਜਦੋਂ ਮਹਾਰਾਜ ਜੀ ਸਜਾਉਂਦੇ ਤੇ ਉਦੋਂ ਤੱਕ ਤਾਂ ਗੁਰੂ ਮਹਾਰਾਜ ਜੀ ਦੇ ਕੋਲ ਇਹ ਵਸਤੂਆਂ ਰਹਿੰਦੀਆਂ, ਜਦੋਂ ਮਹਾਰਾਜ ਜੀ ਨੇ ਫਿਰ ਇਹਨੂੰ ਲਾਹ ਦੇਣਾ ਤੇ ਖਜਾਨਚੀ ਉਹਨੂੰ ਹਿਫਾਜ਼ਤ ਦੇ ਨਾਲ ਲੈ ਕਰਕੇ ਬਕਸੇ ਦੇ ਵਿੱਚ ਸੰਦੂਕ ਦੇ ਵਿੱਚ ਉਹ ਰੱਖਦਾ। ਇਸ ਤਰ੍ਹਾਂ ਪਿਆਰਿਓ ਫਿਰ ਮਹਾਰਾਜ ਨੇ ਖਜਾਨਚੀ ਨੂੰ ਕਿਹਾ ਕਿ ਜਾਓ ਭਾਈ ਤੇ ਸਾਡੀ ਜ਼ਿਗਾ ਕਲਗੀ ਆਦਿਕ ਇਹ ਮੋਤੀਆਂ ਦੀਆਂ ਮਾਲਾਵਾਂ ਹੀਰੇ ਦੀਆਂ ਮਾਲਾ ਆਦਿਕ ਉਹ ਹਾਰ ਸ਼ਿੰਗਾਰ ਦਾ ਸਮਾਨ ਲੈ ਕਰਕੇ ਆਓ। ਬਹੁਤ ਵੱਡਮੁੱਲੀ ਜਿਹੜੀ ਜ਼ਿਗਾ ਜਿਹੜੀ ਹੈ ਜੋ ਬਣਾਉਣੀ ਕੀਤੀ, ਸਤਿਗੁਰੂ ਮਹਾਰਾਜ ਜੀ ਨੇ ਜੋ ਪੱਗ ਸਜਾਉਣੀ ਕੀਤੀ ਨਾ, ਪੱਗ ਦੇ ਉੱਤੇ ਗੁਰੂ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਜ਼ਿਗਾ ਸਜਾਈ ਹੈ, ਜਿਹਦੇ ਵਿੱਚ ਪਿਆਰਿਓ ਹੀਰੇ ਦੀਆਂ ਪੰਗਤੀਆਂ ਜਿਹੜੀਆਂ ਹੇਠਾਂ ਨੂੰ ਲਮਕ ਰਹੀਆਂ ਹਨ, ਜਿਹਦੀ ਬਹੁਤ ਜੋਤ ਜਿਹੜੀ ਹੈ ਜਗ ਮੰਗਾ ਰਹੀ ਹੈ, ਦਮਕਾ ਮਾਰ ਰਹੀ ਹੈ। ਜਦੋਂ ਉਹਦੇ ਉੱਤੇ ਨਾ ਕੋਈ ਕਿਰਨ ਪੈਂਦੀ, ਭਾਵ ਕਿ ਕੋਈ ਪ੍ਰਕਾਸ਼ ਦੀ ਕਿਰਨ ਜਦੋਂ ਪੈਂਦੀ ਤੇ ਉਹਦੇ ਵਿੱਚ ਪਿਆਰਿਓ ਰੋਸ਼ਨੀ ਕਈ ਗੁਣਾ ਜ਼ਿਆਦੀ ਜਗਮਗ ਕਰਦੀ ਹੈ। ਇਹਦੀ ਇਹ ਹੀਰੇ ਆਦਿਕ ਹੀਰਿਆਂ ਦੀ ਇਹੀ ਪਿਆਰੀ ਉਹ ਖਾਸੀਅਤ ਹੁੰਦੀ ਹੈ। ਆ ਹੀਰੇ ਆਦਿਕ ਇਹੋ ਜਿਹੇ ਪੱਥਰ ਜਿਹੜੇ ਹੁੰਦੇ ਅਸਲ ਦੇ ਵਿੱਚ ਇਹ ਜਿਹੜੇ ਨਾ ਸਾਧ ਸੰਗਤ ਜੀ ਇਹ ਰੋਸ਼ਨੀ ਦੇ ਮੁਹਤਾਜ ਹੁੰਦੇ ਹਨ। ਕੋਈ ਵੀ ਬਹੁਤ ਵੱਡਮੁੱਲਾ ਵੀ ਹੀਰਾ ਲੈ ਲਿਓ ਉਹਨੂੰ ਹਨੇਰੇ ਦੇ ਵਿੱਚ ਰੱਖੋ, ਉਹ ਆਪਣੇ ਆਪ ਤੋਂ ਉਹਨੇ ਪ੍ਰਕਾਸ਼ ਨਹੀਂ ਕਰਨਾ, ਲੇਕਿਨ ਹਨੇਰੇ ਦੇ ਵਿੱਚ ਨਿੱਕੀ ਜੀ ਵੀ ਪਿਆਰਿਓ ਆਪ ਜੀ ਕੋਈ ਬੱਤੀ ਜਗਾ ਦਿਓ, ਉਹ ਬੱਤੀ ਦੀ ਰੋਸ਼ਨੀ ਜੇ ਉਸ ਹੀਰੇ ਦੇ ਉੱਤੇ ਪਵੇ ਕਈ ਗੁਣਾ ਜ਼ਿਆਦਾ, ਕਿਉਂਕਿ ਉਹਦੇ ਵਿੱਚ ਇਸ ਤਰ੍ਹਾਂ ਉਹਨੂੰ ਤਰਾਸ਼ਿਆ ਜਾਂਦਾ, ਇੱਕ ਕਿਰਨ ਪੈਂਦੀ ਹੈ, ਇੱਕ ਕਿਰਨ ਦੇ ਵਿੱਚੋਂ ਪਿਆਰਿਓ 400-500 ਕਿਰਨਾਂ ਤੇ ਜਿੰਨਾ ਉਹਨੂੰ ਤਰਾਸ਼ਿਆ ਜਾਵੇ ਉਨੀਆਂ ਕਿਰਨਾਂ ਜਿਹੜੀਆਂ ਉਹਦੇ ਵਿੱਚੋਂ ਬਾਹਰ ਨਿਕਲਦੀਆਂ ਹਨ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੀ ਜੋ ਜ਼ਿਗਾ ਜਿਹਦੇ ਵਿੱਚ ਹੀਰੇ ਲਮਕ ਰਹੇ ਹਨ, ਜਦੋਂ ਕੋਈ ਨਿੱਕੀ ਜੀ ਵੀ ਰੋਸ਼ਨੀ ਉਹਦੇ ਉੱਤੇ ਪੈਂਦੀ ਹੈ, ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਉਹ ਕਈ ਗੁਣਾ ਜ਼ਿਆਦਾ ਪਿਆਰੇ ਉਹ ਦਮਕਾ ਮਾਰਦੀ ਹੈ। ਉਹਦੇ ਵਿੱਚ ਮੋਤੀ ਦੀ ਜੋ ਮਾਲਾ ਜਿਹੜੀ ਹੈ ਉਹ ਵੀ ਸ਼ੁਭਾਇਮਾਨ ਹੈ। ਉਹ ਤੋਂ ਬਾਅਦ ਪਿਆਰੇ ਉਹ ਸੋਹਣੀ ਕਲਗੀ ਜਿਹੜੀ ਹੈ ਜ਼ਿਗਾ ਸਜਾਉਣ ਤੋਂ ਬਾਅਦ ਜੋ ਪੰਖ ਜਿਹੜੇ ਹੁੰਦੇ ਨਾ ਪਿਆਰੇ ਉਹ ਖੰਭ ਉਹਨੂੰ ਕਲਗੀ ਬੋਲਦੇ ਆ, ਉਹ ਕਲਗੀ ਲਗਾਉਣੀ ਕੀਤੀ
0: ਰੰਗ ਜਵਾਹਰ
1: ਜਿਹਦੇ ਵਿੱਚ ਕਲਗੀ ਦੇ ਵਿੱਚ ਵੀ ਪਿਆਰਿਓ ਤੇ ਨਾਨਾ ਰੰਗ ਦੇ ਜਿਹੜੇ ਹਨ ਹੀਰੇ ਮੋਤੀ ਥੱਲੇ ਉਹਨੂੰ ਲਾਉਣੇ ਕੀਤੇ। ਬਹੁਤ ਅਨੂਠੀ ਅਨੂਠੇ ਜੇਵਰਾਤ ਦੇ ਨਾਲ ਇਹਨੂੰ ਬਣਾਉਣਾ ਕੀਤਾ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਜਿਗਾ ਜਿਗਾ ਦੇ ਉੱਤੇ ਕਲਗੀ ਨੂੰ ਸਜਾਉਣਾ ਕੀਤਾ।
0: ਸਿਰ ਝੂਲਤ ਦਮਕਾਈ
1: ਤੇ ਜਦੋਂ ਸਤਿਗੁਰੂ ਮਹਾਰਾਜ ਜੀ ਜਦੋਂ ਹਲਦੇ ਨਾ ਪਿਆਰਿਓ ਉਹ ਕਲਗੀ ਉਹ ਜਿਗਾ ਜਿਹੜੀ ਆ ਬਹੁਤ ਜ਼ਿਆਦੀ ਦਮਕਾ ਮਾਰਦੀ ਹੈ, ਬਹੁਤ ਵਧੀਆ ਸੂਖਸ਼ਮ

0: ਦੇ ਵਿੱਚ ਆਪਾਂ ਸਾਈਡ ਤੋਂ ਕਲੀਆਂ ਬਣਾਈਆਂ ਜਾਂਦੀਆਂ। ਇਸ ਤਰ੍ਹਾਂ ਬਹੁਤ ਸਾਰੀਆਂ ਕਲੀਦਾਰ ਉਹ ਚੋਲੇ ਜਿਹੜੇ ਹਨ ਉਹ ਬਸਤਰ ਮਹਾਰਾਜ ਜੀ ਨੇ ਪਾਉਣੇ ਕੀਤੇ।
1: ਬੰਦ ਬੰਦ ਲਰਕਾਏ ਸੁਢਾਲਾ,
0: ਤੇ ਉਹਦੇ ਵਿੱਚ ਬੰਦ ਬੰਦ ਜਿਹੜੇ ਹਨ ਚੰਗੀ ਤਰ੍ਹਾਂ ਉਹਨੂੰ ਬਣਾ ਕਰਕੇ ਪਾਵ ਕੇ ਕਾਰੀਗਰ ਨੇ ਦਰਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੇ ਚੋਲੇ ਨੂੰ ਬਣਾਉਣਾ ਕੀਤਾ।
1: ਤੀਖਣ ਧਾਰਾ ਖੜਗ,
0: ਉਹ ਤੋਂ ਬਾਅਦ ਤਿੱਖੀ ਧਾਰ ਵਾਲਾ ਖੜਗ ਜਿਹੜਾ ਹੈ ਸ੍ਰੀ ਸਾਹਿਬ ਨੂੰ
1: ਕੰਚਨ ਮੁਸ਼ਟ ਜੜਤ,
0: ਜਿਹਦੇ ਉੱਤੇ ਨਾ ਸੋਨੇ ਦਾ ਮੁੱਠਾ ਜੜਤ ਹੈ, ਜਿਹਦੇ ਉੱਤੇ ਨਾ ਪਿਆਰਿਓ ਮੁਨਾਲ ਅਤੇ ਤਨਾਲਾ। ਇਹ ਦੋ ਸ਼ਬਦ ਜਿਹੜੇ ਨਾ ਪਿਆਰਿਓ, ਇੱਕ ਨੂੰ ਮੁਨਾਲ ਬੋਲਦੇ ਇੱਕ ਨੂੰ ਤਨਾਲ ਬੋਲਦੇ ਹਨ। ਇਹ ਆਮ ਬੰਦਿਆਂ ਨੂੰ ਪਤਾ ਨਹੀਂ ਹੋਵੇਗਾ, ਜਿਹੜੇ ਸ਼ਾਸਤਰਾਂ ਦੇ ਪ੍ਰੇਮੀ ਹੁੰਦੇ ਹਨ ਉਹਨਾਂ ਨੂੰ ਪਤਾ ਹੁੰਦਾ। ਇੱਕ ਪਿਆਰਿਓ ਦੇਖੋ ਤਲਵਾਰ ਜਿਹੜੀ ਲੋਹੇ ਦੀ ਜੋ ਬਣਾਈ ਜਾਂਦੀ ਹੈ, ਤਲਵਾਰ ਦੇ ਨਾਲ ਮੁੱਠਾ ਲਾਇਆ ਜਾਂਦਾ, ਫਿਰ ਉਹ ਤੋਂ ਬਾਅਦ ਉਹਨੂੰ ਹਿਫਾਜ਼ਤ ਦੇ ਨਾਲ ਰੱਖਣ ਦੇ ਲਈ ਪਿਆਰਿਓ ਵਧੀਆ ਮੈਨ ਤਿਆਰ ਕੀਤਾ ਜਾਂਦਾ ਹੈ। ਉਹ ਮੈਨ ਦਾ ਉਤਲਾ ਹਿੱਸਾ ਜਿਹੜਾ ਨਾ, ਤੇ ਆਪਨੇ ਵੇਖਿਆ ਹੋਵੇਗਾ ਜਿਹੜਾ ਉਤਲਾ ਹਿੱਸਾ ਜੋ ਮੁੱਠੇ ਦੇ ਨਾਲ ਹੁੰਦਾ ਉਹਨੂੰ ਮੁਨਾਲ ਬੋਲਦੇ ਹਨ, ਜੋ ਹੇਠਲਾ ਜਿਹੜਾ ਜਿਹਨੂੰ ਆਪਾਂ ਠੋਕਰ ਬੋਲਦੇ ਹਾਂ ਉਹਨੂੰ ਸਾਧ ਸੰਗਤ ਜੀ ਤਨਾਲਾ ਬੋਲਦੇ ਜਾਂ ਤਨਾਲ ਬੋਲਦੇ ਆ। ਇਹਦਾ ਇੱਕ ਪੂਰਾ ਸੈੱਟ ਬਣਦਾ ਹੈ, ਜਿਸ ਤਰ੍ਹਾਂ ਕਿ ਕਈ ਵਾਰੀ ਆਪਾਂ ਵੇਖਦੇ ਹਾਂ ਜਿਨ੍ਹਾਂ ਨੂੰ ਸ਼ਾਸਤਰਾਂ ਦਾ ਸ਼ੌਂਕ ਹੁੰਦਾ ਹੈ, ਜਿਹੜੇ ਸ਼ਾਸਤਰਿਆਂ ਦੇ ਬੜੇ ਪ੍ਰੇਮੀ ਹੁੰਦੇ ਹਨ, ਆਪਨੇ ਵੇਖਿਆ ਹੋਇਆ ਹੋਵੇਗਾ

0: ਨਾਲ ਹੁੰਦਾ, ਕਈ ਵਾਰੀ ਵੱਖ ਵੀ ਹੁੰਦਾ ਕਿ ਸੋਨੇ ਦਾ ਮੁੱਠਾ ਹੁੰਦਾ, ਮੁਨਾਲ ਤਨਾਲ ਜਿਹੜੀ ਹੈ ਚਾਂਦੀ ਦੀ ਹੁੰਦੀ ਹੈ, ਕਈ ਪਿੱਤਲ ਦੀ ਵੀ ਬਣਾਈ ਜਾਂਦੀ ਹੈ। ਸੋ ਇਸ ਤਰ੍ਹਾਂ ਜੋ ਗੁਰੂ ਮਹਾਰਾਜ ਜੀ ਨੇ ਗਾਤਰੇ ਜੋ ਸ਼ਮਸ਼ੀਰ ਨੂੰ ਧਾਰਨ ਕਰਨਾ ਕੀਤਾ ਤੇ ਉਹ ਤਾਂ ਸੁਨਹਿਰੀ ਮੁੱਠੇ ਵਾਲਾ ਤੇ ਨਾਲ ਉਹਦਾ ਮੁਨਾਲ ਤੇ ਤਨਾਲ ਜਿਹੜਾ ਉਹਦੇ ਵਿੱਚ ਵੀ ਸੋਨਾ ਲੱਗਿਆ ਹੋਇਆ, ਉਹਦੇ ਵਿੱਚ ਪਿਆਰੇ ਉਹ ਕੜੀਆਂ ਜਿਹੜੀਆਂ ਹਨ, ਮਿਆਨ ਤੇ ਕੁੰਡੇ ਜਿਹੜੇ ਹਨ ਤੇ ਪੇਟੀ ਨਾਲ ਇਹ ਲੱਗਾ ਜਿਹੜੇ ਹੁੰਦੇ ਨਾ ਉਤੋਂ ਤੇ ਵਿਚਕਾਰ ਜਿਹੜਾ ਹੁੰਦਾ ਪੇਟੀ ਦੇ ਨਾਲ ਉਹ ਵੀ ਉਹਦੇ ਵਿੱਚ ਲਾਇਆ ਗਿਆ ਹੈ। ਕੜਿਆਲ ਕਿ ਭਾਈ ਕੜਿਆਲ ਉਹਨੂੰ ਬੋਲਦੇ, ਕਿ ਕਈ ਵਾਰੀ ਆਪਾਂ ਸ੍ਰੀ ਸਾਹਿਬ ਜਿਹੜੀ ਹੁੰਦੀ ਨਾ, ਕਈ ਵਾਰੀ ਆਪਾਂ ਝੁਕਦੇ ਹਾਂ ਤੇ ਆਪ ਮੁਹਾਰੇ ਸ੍ਰੀ ਸਾਹਿਬ ਨਿਕਲ ਜਾਂਦੀ ਹੈ, ਉਹਨੂੰ ਇਹ ਕਰਨ ਦੇ ਲਈ ਪਿਆਰਿਓ ਕੜਿਆਲ ਲਾਇਆ ਜਾਂਦਾ। ਕਈਆਂ ਦੇ ਲੋਹੇ ਦੇ ਸੋਨੇ ਚਾਂਦੀ ਦੇ ਕੜਿਆਲ ਹੁੰਦੇ, ਕਈ ਵਾਰੀ ਨਾ ਜ਼ਿਆਦਾ ਕਰਕੇ ਰੇਸ਼ਮ ਦੀਆਂ ਡੋਰਾਂ ਜਿਹੜੀਆਂ ਇਹ ਦੋਰਾਂ ਦੀਆਂ ਕੜਿਆਲ ਲਾਈ ਜਾਂਦੀ ਹੈ।
1: ਚਾਮੀ ਕਰਕੇ ਚਮਕਤ
0: ਚਾਰੇ, ਇਸ ਤਰ੍ਹਾਂ ਇਹ ਸੋਨੇ ਦੀਆਂ ਇਹ ਵਸਤੂਆਂ ਉਹਦੇ ਵਿੱਚ ਲਾਈਆਂ ਗਈਆਂ, ਸੋਨਾ ਉਹਦੇ ਵਿੱਚੋਂ ਪਿਆਰਿਓ ਬਹੁਤ ਜ਼ਿਆਦਾ ਚਮਕਾ ਮਾਰਿਆ।
1: ਗਾਤਰਾ ਜਹਿ ਗੁਲਜ਼ਾਰ,
0: ਤੇ ਗਾਤਰਾ ਜਿਹੜਾ ਪਿਆਰਿਓ ਜਿਹਦੇ ਵਿੱਚ ਜਰਜੋਦੀ ਦਾ ਕੰਮ ਕੀਤਾ ਗਿਆ, ਜ਼ਰੀਦਾਰ ਕੰਮ ਕੀਤਾ ਗਿਆ,
1: ਸਤਿਗੁਰ ਲੈ ਕੇ ਕਰਤੇ
0: ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਗਾਤਰਾ ਜਿਹੜਾ ਹੈ ਸ੍ਰੀ ਸਾਹਿਬ

0: ਇਹ ਮਰਿਆਦਾ ਸਾਨੂੰ ਵੀ ਧਾਰਨ ਕਰਨੀ ਚਾਹੀਦੀ ਹੈ ਪਿਆਰਿਓ। ਇਤਿਹਾਸ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਪਿਆਰਿਓ ਸਾਨੂੰ ਪ੍ਰਾਪਤ ਹੁੰਦੀਆਂ, ਮਰਿਆਦਾ ਦਾ ਪਤਾ ਲੱਗਦਾ ਹੈ। ਸਿੰਘਾਂ ਦਾ ਇਤਿਹਾਸ, ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹਦੇ ਹਾਂ, ਸੁਣਦੇ ਹਾਂ, ਤੇ ਉਹ ਜਦੋਂ ਜੀਵਨ ਚਰਿੱਤਰ ਵੇਖਦੇ ਹਾਂ ਤਾਂ ਪਿਆਰਿਓ ਜਦੋਂ ਇਸ ਤਰ੍ਹਾਂ ਦੇ ਜਦੋਂ ਪ੍ਰਸੰਗ ਆਉਂਦੇ ਉਦੋਂ ਆਪਾਂ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਚਾਹੀਦਾ। ਉਹ ਸਿੱਖਿਆਵਾਂ ਜਿਹੜੀਆਂ ਉਹ ਰਹਿਤ ਮਰਿਆਦਾ ਹੁੰਦੀਆਂ ਕਿ ਮਹਾਰਾਜ ਜੀ ਨੇ ਕਮਰ ਕੱਸੇ ਜਦੋਂ ਸ੍ਰੀ ਸਾਹਿਬ ਸਜਾਉਣੀ ਹੈ ਉਹ ਸ੍ਰੀ ਸਾਹਿਬ ਨੂੰ ਤਲਵਾਰ ਨੂੰ ਲੈ ਕਰਕੇ ਆਪਣੇ ਮੱਥੇ ਦੇ ਉੱਤੇ ਲਾਉਣਾ ਕੀਤਾ ਭਾਵ ਕੇ ਤੇ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਸਾਹਿਬ ਦੇ ਅੱਗੇ ਮੱਥਾ ਟੇਕਣਾ ਕੀਤਾ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਅੱਜ ਵੀ ਕਈ ਗੁਰਮੁਖ ਪਿਆਰੇ ਜਿਹੜੇ ਹਨ ਜਦੋਂ ਗਾਤਰੇ ਸ੍ਰੀ ਸਾਹਿਬ ਪਾਉਂਦੇ ਹਨ ਸ੍ਰੀ ਸਾਹਿਬ ਨੂੰ ਲੈ ਕਰਕੇ ਉਹਦਾ ਪਹਿਲੇ ਉਹ ਮੱਥਾ ਟੇਕਦੇ ਫਿਰ ਗਾਤਰੇ ਪਾਉਂਦੇ। ਹੁਣ ਖਾਸ ਕਰਕੇ ਮੈਂ ਆਪ ਨੂੰ ਬੇਨਤੀ ਕਰਾਂ ਕਿ ਇੱਥੇ ਸਾਡੇ ਜਿਹੜੇ ਹਜ਼ੂਰੀ ਸਿੰਘ ਹੋ ਗਏ, ਨਿਹੰਗ ਸਿੰਘ ਆਦਿਕ, ਜਿਨ੍ਹਾਂ ਦਾ ਸ਼ਸਤਰਾਂ ਦੇ ਨਾਲ ਬੜਾ ਪਿਆਰ ਹੁੰਦਾ, ਤੇ ਜਦੋਂ ਵੀ ਪਿਆਰੇ ਉਹ ਸ਼ਸਤਰ ਦਾ ਪ੍ਰਕਾਸ਼ ਵੀ ਕਰਨਾ, ਜਦੋਂ ਮੈਣ ਦੇ ਵਿੱਚੋਂ ਸ੍ਰੀ ਸਾਹਿਬ ਨੂੰ ਬਾਹਰ ਕੱਢਦੇ ਉਸ ਵੇਲੇ ਵੀ ਗੁਰੂ ਕੇ ਸਿੰਘ ਪਿਆਰਿਓ ਸ਼ਸਤਰ ਦੇ ਅੱਗੇ ਨਤਮਸਤਕ ਹੁੰਦੇ, ਉਹਦੇ ਅੱਗੇ ਮੱਥਾ ਟੇਕਦੇ ਹਨ। ਉਹ ਤੋਂ ਬਾਅਦ ਤਿੱਖੇ ਤੀਰਾਂ ਦਾ ਪੱਥਾ ਜਿਹੜਾ ਹੈ ਜਿਹਦੇ ਨਾਲ ਸੋਨਾ ਜੜਤ ਹੈ, ਨਾਲ ਕੰਕ ਤੇ ਪਿਆਰਿਓ ਦੀਰਕ ਖੰਭ ਲੱਗੇ ਹੋਏ,
1: ਸਰਪਨ ਕੋ ਘਰ
0: ਤੇ ਇੰਜ ਲੱਗਦਾ ਪਿਆਰਿਓ ਸੱਪਾਂ ਦਾ ਘਰ ਜਿਹੜਾ ਦੇ ਵਿੱਚ ਵੜਨ ਵਾਲੇ ਇਹ ਤਿੱਖੇ ਤੀਰ ਜਿਹੜੇ ਹਨ ਸੱਪ ਦੇ ਬੱਤ ਹਨ। ਸਤਿਗੁਰੂ ਮਹਾਰਾਜ ਜੀ ਨੇ ਫਿਰ ਤੀਰਾਂ ਦਾ ਪੱਥਾ ਜਿਹੜਾ ਹੈ ਉਹਨੂੰ ਆਪਣੇ ਗਲ ਵਿੱਚ ਪਾਉਣਾ ਕੀਤਾ, ਤੇ ਸਤਿਗੁਰੂ ਮਹਾਰਾਜ ਜੀ ਨੇ ਇੱਕ ਪਾਸੇ ਪਿਆਰੇ ਉਹ ਖੜਕ ਤੇ ਦੂਜੇ ਪਾਸੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਧਨੁਖ ਜਿਹੜਾ ਉਹਨੂੰ ਧਾਰਨ ਕਰਨਾ ਕੀਤਾ। ਉਹ ਤੋਂ ਬਾਅਦ ਦੁਕੂਲ ਜਿਹੜਾ ਗੱਲ ਦਾ ਪਰਨਾ ਜਿਹੜਾ ਜਿਹਨੂੰ ਆਪਾਂ ਹਜੂਰੀਆ ਬੋਲਦੇ ਹਾਂ, ਆਹ ਹਜੂਰੀਆ ਮਹਾਰਾਜ ਜੀ ਨੇ ਗੱਲ ਵਿੱਚ ਧਾਰਨ ਕਰਨਾ ਕੀਤਾ। ਕਮਰ ਕੱਸਾ ਜਿਹੜਾ ਹੈ ਉਹ ਮਹਾਰਾਜ ਜੀ ਨੇ ਵਧੀਆ ਜਿਹੜਾ ਬਸਤਰ ਲੈ ਕਰਕੇ ਤੇ ਉਹਨੂੰ ਕਮਰ ਕੱਸੇ ਦੇ ਵਿੱਚ ਜਿਹੜਾ ਬਸਤਰ ਆਪਾਂ ਕਮਰ ਦੇ ਵਿੱਚ ਕੱਸ ਕੇ ਬੰਨਦੇ ਹਾਂ ਉਹਨੂੰ ਕਮਰ ਕੱਸਾ ਬੋਲਦੇ ਹਾਂ। ਉਹ ਤੋਂ ਬਾਅਦ ਪਿਆਰਿਓ ਇਹ ਪੰਜ ਸ਼ਾਸਤਰ ਜਿਹੜੇ ਹਨ ਬਿਸ਼ੂਆ, ਖੰਜਰ ਤੇ ਕਟਾਰ ਆਦਿਕ, ਪੇਚ ਕਪਸ਼ ਆਦਿਕ, ਇਹ ਨਾਨਾ ਤਰ੍ਹਾਂ ਦੇ ਬਸਤਰ ਜਿਹੜੇ ਹਨ ਜਿਸ ਤਰ੍ਹਾਂ ਕੋਈ ਵਿਅਕਤੀ ਜਦੋਂ ਜੰਗ ਦੇ ਉੱਤੇ ਚੜ੍ਹਦਾ ਤੇ ਉਹ ਜੇ ਸਤਿਗੁਰੂ ਮਹਾਰਾਜ ਜੀ ਨੇ ਸ਼ਾਸਤਰਾਂ ਨੂੰ ਧਾਰਨ ਕਰਨਾ ਕੀਤਾ। ਬਹੁਤ ਵਧੀਆ ਤਰੀਕੇ ਦੇ ਨਾਲ ਗੁਰੂ ਮਹਾਰਾਜ ਜੀ ਨੇ ਕਮਰ ਕੱਸਾ ਕਰਨਾ ਕੀਤਾ। ਯਥਾ ਯੋਗ ਇਹ ਤਰ੍ਹਾਂ ਤਰ੍ਹਾਂ ਦੇ ਸ਼ਾਸਤਰ ਬਸਤਰਾਂ ਨੂੰ

0: ਹਨ ਤੇ ਜਿਸ ਤਰ੍ਹਾਂ ਸ਼ਸਤਰਾਂ ਦੇ ਵਿੱਚੋਂ ਜਿਹੜੀ ਚਮਕ ਉੱਠਦੀ ਹੈ ਤੇ ਜਿਸ ਤਰ੍ਹਾਂ ਕਿ ਆਕਾਸ਼ ਦੇ ਵਿੱਚ ਬਿਜਲੀ ਲਿਸ਼ਕਦੀ ਹੈ ਇਸ ਤਰ੍ਹਾਂ ਇਹ ਸ਼ਸਤਰਾਂ ਦੀ ਚੱਕਾ ਚੌਂਦ ਹੋ ਰਹੀ ਹੈ।
1: ਉਜਲ ਮੁਕਤਾ ਹਲਕੀ ਮਾਲਾ
0: ਤੇ ਉਜਲ ਬਹੁਤ ਸੋਹਣੀ ਪਿਆਰੀ ਉਹ ਮੋਤੀਆਂ ਦੀ ਮਾਲਾ ਜੋ ਹੈ
1: ਮਨਹੋ ਬਲਾ ਕਾ ਸ਼ੁਭਤ ਵਿਸਾਲਾ
0: ਇੰਜ ਲੱਗ ਰਿਹਾ ਪਿਆਰੇ ਉਹ ਬਗਲਿਆਂ ਦੀ ਪੰਕਤੀ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਉੱਡਦੀ ਨਾ ਆਪਨੇ ਕਦੇ ਵੇਖਿਆ ਹੋਵੇਗਾ ਪਿਆਰਿਓ ਖਾਸ ਕਰਕੇ ਤੇ ਗਰਮੀਆਂ ਦੀ ਜਾਂ ਸਿਆਲਾਂ ਦੀ ਰੁੱਤ ਦੇ ਵਿੱਚ ਆਕਾਸ਼ ਦੇ ਵਿੱਚ ਹੰਸਾਂ ਦੀਆਂ ਡਾਰਾਂ ਉੱਡਦੀਆਂ ਹਨ ਕਦੇ ਉਹਨੂੰ ਵੇਖੋ ਤੇ ਉਹ ਵੀ ਸ਼ੇਪ ਦੇ ਵਿੱਚ ਹੁੰਦੀਆਂ ਬਹੁਤ ਸਾਰੇ ਹੰਸ ਜਿਹੜੇ ਹਨ ਬਹੁਤ ਦੂਰੋਂ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਕਿਲੋਮੀਟਰ ਦੂਰ ਤੋਂ ਜੋ ਸਫ਼ਰ ਕਰਦੇ ਹਨ ਤੇ ਜਿਸ ਤਰ੍ਹਾਂ ਉਹਨਾਂ ਦੀ ਇੱਕ ਮਾਲਾ ਚਿੱਟੇ ਹੁੰਦੇ ਹਨ ਦੂਜਾ ਉਹਨਾਂ ਦਾ ਆਕਾਰ ਜਿਹੜਾ ਜਿਸ ਤਰ੍ਹਾਂ ਇੰਗਲਿਸ਼ ਦਾ ਆਪਾਂ ਵੀ ਲਿਖਦੇ ਹਾਂ ਦੁਨਾਲ ਜਿਹੜਾ ਹੁੰਦਾ ਇਹੋ ਜਿਹਾ ਉਹਦਾ ਆਕਾਰ ਹੁੰਦਾ ਮਹਾਰਾਜ ਜੀ ਨੇ ਇਹੋ ਜਿਹੀ ਮਾਲਾ ਜਿਹੜੀ ਹੈ ਗਲ ਵਿੱਚ ਧਾਰਨ ਕਰਨੀ ਕੀਤੀ ਹੱਥ ਦੇ ਵਿੱਚ ਧਨੁਖ ਜਿਹੜਾ ਹੈ ਉਹ ਸ਼ੁਭਾਏਮਾਨ ਹੋ ਰਿਹਾ ਇੰਜ ਲੱਗ ਰਿਹਾ ਕਿ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਇੰਦਰ ਧਨੁਖ ਤਾਂ ਨਹੀਂ ਆ ਗਿਆ
1: ਸਿੱਖੀ ਸਿੱਖ ਮਨ ਆਨੰਦ
0: ਜਿਹੜੇ ਗੁਰੂ ਕੇ ਸਿੱਖ ਜਿਹੜੇ ਹਨ ਪਿਆਰੇ ਉਹਨਾਂ ਦੇ ਮਨ ਦੇ ਵਿੱਚ ਇਹ ਬਹੁਤ ਜ਼ਿਆਦਾ ਆਨੰਦ ਆ ਰਿਹਾ ਹੈ ਕਿੰਨੀ ਸੋਹਣੀ ਇਹ ਕਵੀ ਰਾਜ ਜੀ ਨੇ ਉਦਾਹਰਨਾਂ ਦਿੱਤੀਆਂ ਦ੍ਰਿਸ਼ਟਾਂਤ ਦਿੱਤਾ ਕਿ ਆਕਾਸ਼ ਜਿਹੜਾ ਇੱਕਦਮ ਨਿਰਮਲ ਹੈ ਨਿਰਮਲ ਆਕਾਸ਼ ਦੇ ਵਿੱਚ ਆ ਜਿਸ ਤਰ੍ਹਾਂ ਕਿ ਇੰਦਰ ਧਨੁਖ ਜਿਹੜਾ ਹੈ ਉਹ ਛਾ ਜਾਂਦਾ ਤੇ ਉਸੇ ਵੇਲੇ ਪਿਆਰੇ ਉਹਦੇ ਵਿੱਚ ਹੰਸਾਂ ਦੀ ਡਾਰ ਜਿਹੜੀ ਹੈ ਉਹ ਉਡਾਰੀ ਮਾਰਦੀ ਹੈ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਦਾ ਮੁਖਾਰ ਬਿੰਦ ਚਿਹਰਾ ਮੋਹਰਾ ਜਿਹੜਾ ਇੱਕਦਮ ਉਜਲਾ ਹੋਇਆ ਖਿੜਿਆ ਹੋਇਆ ਤੇ ਇਹਦੇ ਵਿੱਚ ਜੋ ਧਨੁਖ ਧਾਰਨ ਕਰਨਾ ਕੀਤਾ ਇੰਜ ਲੱਗ ਰਿਹਾ ਆਕਾਸ਼ ਦਾ ਇੰਦਰ ਧਨੁਖ ਤਾਂ ਮਹਾਰਾਜ ਜੀ ਨੇ ਧਾਰਨ ਨਹੀਂ ਕੀਤਾ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਹੰਸਾਂ ਦੀਆਂ ਡਾਰਾਂ ਉੱਡਦੀਆਂ ਇਹੋ ਜਿਹੀ ਮਾਲਾ ਜਿਹੜੀ ਹੈ ਮਹਾਰਾਜ ਜੀ ਨੇ ਗਲ ਵਿੱਚ ਧਾਰਨ ਕਰਨੀ ਕੀਤੀ ਮਹਾਰਾਜ ਜੀ ਦੇ ਬੋਲ ਜਿਹੜੇ ਬੜੇ ਮਧੁਰ ਤੇ ਬੜੇ ਗੰਭੀਰ ਬੱਦਲ ਦੇ ਵੱਤ ਹਨ ਜਿਹਨੂੰ ਸੁਣ ਕਰਕੇ ਪਿਆਰੇ ਉਹ ਚਾਤ੍ਰਿਕ ਬਬੀਹ ਆਦਿਕ ਬਹੁਤ ਜ਼ਿਆਦਾ ਪ੍ਰਸੰਨ ਹੁੰਦੇ ਹਨ
1: ਬੂੰਦ ਗਿਆਨ ਉਪਦੇਸ਼
0: ਤੇ ਗੁਰੂ ਕੇ ਸਿੱਖ ਇੱਕ ਚਾਤ੍ਰਿਕ ਦੇ ਵੱਤ ਤੇ ਜਿਸ ਤਰ੍ਹਾਂ ਬਬੀਹਾ ਜਿਹੜਾ ਪਿਆਰਿਓ ਇਹੀ ਪੁਕਾਰ ਕਰਦਾ ਕਿ ਭਾਈ ਮੈਨੂੰ ਅੰਮ੍ਰਿਤ ਜਲ ਦੀ ਪ੍ਰਾਪਤੀ ਹੋ ਜਾਵੇ ਇਸ ਤਰ੍ਹਾਂ ਹੀ ਗੁਰੂ ਕੇ ਸਿੱਖ

0: ਤਾਰਾ ਮੇਘੈ ਨੂੰ ਫਰਮਾਨ ਹੋਵਾ ਵਰਸਹੁ ਕਿਰਪਾ ਤਹਾਰ ਤੇ ਇਹ ਬਚਨ ਕਰਦੇ ਇਹ ਬਬੀ ਹੈ ਕਹਿੰਦੇ ਕਿ ਸਤਿਗੁਰੂ ਮਹਾਰਾਜ ਅੰਮ੍ਰਿਤ ਧਾਰ ਵਾਂਗੂ ਅੰਮ੍ਰਿਤ ਬਾਣੀ ਦੀ ਆਪ ਜੀ ਵਰਖਾ ਕਰਨਾ ਕਰੋ ਉਹਨੂੰ ਸ਼ੱਕ ਕਰਕੇ ਅਸੀਂ ਤ੍ਰਿਪਤ ਹੋ ਜਾਈਏ
1: ਹਰਨ ਤ੍ਰਿਖਾ ਵਿਸ਼ਿਆਨ ਕਲੇਸ਼
0: ਹੁਣ ਜਿਹੜਾ ਪਿਆਰਿਓ ਇਹਨੂੰ ਸ਼ੱਕ ਲੈਂਦਾ ਤੇ ਉਹਦੀ ਤ੍ਰਿਖਾ ਆਦਿਕ ਖਤਮ ਹੋ ਜਾਂਦੀ ਹੈ
1: ਦਰਸ਼ਨ ਹਿਤ
0: ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਨ ਦੇ ਲਈ ਤੇ ਜਿਸ ਤਰ੍ਹਾਂ ਕਿ ਮੀਂਹ ਜਦੋਂ ਪੈ ਜਾਵੇ ਕਿਸ ਤਰ੍ਹਾਂ ਹਰਨ ਜਿਹੜੇ ਹਨ ਪਿਆਰਿਓ ਜਿਨ੍ਹਾਂ ਨੂੰ ਬੜੀ ਪਿਆਸ ਲੱਗੀ ਹੋਈ ਹੁੰਦੀ ਹੈ ਉਹ ਪਾਣੀ ਦੀ ਭਾਲ ਦੇ ਵਿੱਚ ਭੱਜ ਭੱਜ ਕੇ ਆਉਂਦੇ ਹਨ
1: ਮਹਾਤਮ ਕੋ ਮੁਦ ਪਾਏ
0: ਤੇ ਉਹ ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਨਿਰਮਲ ਬਾਣੀ ਦੇ ਸਰੋਵਰ ਦੇ ਵਿੱਚੋਂ ਬਾਣੀ ਦਾ ਜਲ ਛੱਕ ਕਰਕੇ ਉਹ ਬੜੇ ਪ੍ਰਸੰਨ ਹੋ ਰਹੇ ਹਨ ਤੇ ਉਹਨਾਂ ਨੂੰ ਬਹੁਤ ਵੱਡਾ ਮਹਾਤਮ ਪ੍ਰਾਪਤ ਹੋ ਰਿਹਾ
1: ਸਿੰਘਾਸਨ ਪਰ ਪ੍ਰਭ
0: ਸਤਿਗੁਰੂ ਮਹਾਰਾਜ ਜੀ ਵਾਰ ਵਾਰ ਸਿੰਘਾਸਨ ਦੇ ਉੱਤੇ

0: ਸਾਰੀਆਂ ਸੰਗਤਾਂ ਗੁਰੂ ਕੈ ਸਿੰਘ ਇਹੀ ਬਚਨ ਕਰਦੇ ਸਤਿਗੁਰੂ ਮਹਾਰਾਜ ਆਪ ਜੀ ਜਗਤ ਨੂੰ ਤਾਰਨ ਦੇ ਲਈ ਜਗਤ ਦਾ ਉਧਾਰ ਕਰਨ ਦੇ ਲਈ ਆਏ ਹੋ।
1: ਹੁਣ
0: ਲੱਖਾਂ ਲੋਕਾਂ ਨੂੰ ਆਪ ਜੀ ਨੇ ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ
1: ਲਾਗੇ ਭਗਤ ਮਹਾਨ
0: ਤੇ ਹੁਣ ਲੱਖਾਂ ਦੀ ਤਾਦਾਦ ਦੇ ਵਿੱਚ ਗੁਰੂ ਕੀਆਂ ਸੰਗਤਾਂ ਨੇਮੀ ਪ੍ਰੇਮੀ ਭਗਤ ਜਨ ਉਹ ਭਗਤੀ ਕਰਨ ਦੇ ਵਿੱਚ ਆਪ ਜੀ ਨੇ ਉਹਨਾਂ ਨੂੰ ਲਾਹ ਦੇਣਾ ਕੀਤਾ।
1: ਗੁਰਸਿੱਖੀ ਜਿਤ ਕਿਤ ਵਿਸਤਾਰ
0: ਸੰਸਾਰ ਦੇ ਵਿੱਚ ਜਿੱਥੇ ਕਿੱਥੇ ਗੁਰਸਿੱਖੀ ਦਾ ਵਿਸਥਾਰ ਕਰਨਾ ਕੀਤਾ।
1: ਉਪਦੇਸ਼ ਵਿਸ਼ੇ ਵਿਖਟਾ
0: ਆਪ ਜੀ ਨੇ ਜੋ ਉਪਦੇਸ਼ ਦਿੱਤਾ ਨਾ ਜਿਨ੍ਹਾਂ ਨੇ ਉਪਦੇਸ਼ ਦੀ ਕਮਾਈ ਕੀਤੀ ਉਹਨਾਂ ਦੀਆਂ ਵਿਸ਼ੇ ਵਾਸ਼ਨਾਵਾਂ ਉਹ ਖਤਮ ਹੋ ਗਈਆਂ। ਜਿਹੜੇ ਕਾਰਜ ਦੇ ਲਈ ਅਕਾਲ ਪੁਰਖ ਪਰਮਾਤਮਾ ਜੀ ਨੇ ਆਪ ਜੀ ਨੂੰ ਪ੍ਰਗਟ ਕਰਨਾ ਕੀਤਾ ਜੋ ਆਪ ਜੀ ਖੁਦ ਬਚਨ ਕਰਦੇ ਹਨ ਕਿ ਮੈਂ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ। ਧਰਮ ਚਲਾਉਣ ਦੇ ਲਈ ਪੰਥ ਨੂੰ ਪ੍ਰਗਟ ਕਰਨ ਦੇ ਲਈ ਆਇਆ ਹਾਂ ਉਹ ਕਾਰਜ ਆਪ ਜੀ ਨੇ ਕੀਤਾ ਹੈ।
1: ਤੇਜ ਜਗਤੇ ਪਰ ਹਰਿਓ
0: ਤੇ ਆਪ ਜੀ ਨੇ ਖਾਲਸਾ ਪੰਥ ਪ੍ਰਗਟ ਕਰਕੇ ਤੇ ਇਹ ਤੁਰਕਾਂ ਦਾ ਤੇਜ ਜਿਹੜਾ ਹੈ ਉਹਨੂੰ ਢਿੱਲਾ ਕਰ ਦਿੱਤਾ।

0: ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆ ਕਰਕੇ ਦਰਸ਼ਨ ਦਿਦਾਰੇ ਕਰ ਰਹੀਆਂ।
1: ਮੁਖ ਸਭੇ ਨੇ ਸੁਣਾਏ,
0: ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਦੇ ਪ੍ਰਤੀ ਇਹ ਵਚਨ ਕਰਨਾ ਕੀਤਾ।
1: ਖਾਲਸਾ ਬਨ ਸਵਧਾਨਾ,
0: ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਗੰਭੀਰ ਮੁਦਰਾ ਦੇ ਵਿੱਚ ਆ ਕਰਕੇ, ਗੰਭੀਰ ਅਵਸਥਾ ਦੇ ਵਿੱਚ ਆ ਕਰਕੇ ਪਾਤਸ਼ਾਹ ਜੀ ਨੇ ਸਿੰਘਾਂ ਦੇ ਤਾਈ ਵਚਨ ਕੀਤਾ। ਕਿਆ ਕਿ ਖਾਲਸਾ ਜੀਓ, ਹੁਣ ਸਾਵਧਾਨ ਹੋ ਜਾਓ, ਤਿਆਰ ਪਰ

ਚਾਨਣਾ ਕਰੋ। ਜਿੱਥੇ ਸਾਧ ਸੰਗਤ ਜੀ ਜੋ ਪਾਵਨ ਅਸਥਾਨ ਗੁਰੂ ਘਰ ਤਖ਼ਤ ਸਾਹਿਬ ਜੀ ਦੇ ਵਿੱਚ ਆਪ ਜੀ ਵਿਰਾਜਮਾਨ ਹੋਣਾ, ਇਸ ਅਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੰਘਾਂ ਨੂੰ ਕਹਿ ਕਰਕੇ ਕਨਾਤ ਨੂੰ ਤਾਣਨਾ ਕੀਤਾ। ਤੰਬੂ ਵੱਖਰਾ ਹੁੰਦਾ, ਕਨਾਤ ਵੱਖਰੀ ਹੁੰਦੀ ਹੈ। ਜਿੱਥੇ ਆਪਾਂ ਰਹਿੰਦੇ ਨਾ ਪਿਆਰਿਓ, ਤੇ ਉੱਥੇ ਕਨਾਤ ਤੇ ਤੰਬੂ ਲਾਇਆ ਜਾਂਦਾ। ਤੰਬੂ ਜਿਹੜਾ ਉਹ ਉੱਤੇ ਆਕਾਸ਼ ਦੀ ਰੋਸ਼ਨੀ ਨੂੰ ਰੋਕ ਕੇ ਰੱਖਦਾ, ਕਨਾਤ ਜਿਹੜੀ ਹੈ ਉਹ ਸਾਈਡਿੰਗ ਦਾ ਪਰਦਾ ਹੁੰਦਾ ਹੈ। ਇੱਥੇ ਮਹਾਰਾਜ ਜੀ ਨੇ ਤੰਬੂ ਨਹੀਂ ਸਿਰਫ ਕਨਾਤ ਲਾਈ। ਅੱਜ ਪਿਆਰਿਓ ਦੇਖੋ ਕਿ ਇਹ ਕਨਾਤ ਕੱਪੜੇ ਦੀਆਂ ਕਨਾਤਾਂ ਬਣਦੀਆਂ, ਲੇਕਿਨ ਅੱਜ ਬਹੁਤ ਬਰੀਕ ਕੱਪੜੇ ਦੀਆਂ ਬਣਦੀਆਂ, ਲੇਕਿਨ ਪਹਿਲੇ ਅਸੀਂ ਖੁਦ ਵੇਖਿਆ ਕਿ ਇੱਕ ਬਹੁਤ ਮੋਟਾ ਸਾਰਾ ਕੱਪੜਾ ਹੁੰਦਾ, ਉਹ ਪੂਰਾ ਇਸ ਤਰ੍ਹਾਂ ਉਹਦੇ ਵਿੱਚ ਲੱਕੜਾਂ ਲਾਈਆਂ ਜਾਂਦੀਆਂ, ਉਹਦੇ ਵਿੱਚ ਛੇਕ ਕਰਕੇ ਉਹਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਤੇ ਉਹਨੂੰ ਬਲੇਟ ਕਰਕੇ ਰੱਖ ਲੈਂਦੇ ਹਨ। ਜਿੱਥੇ ਕਨਾਤ ਲਾਉਣੀ ਨਾ ਪਿਆਰੀ, ਉਹ ਸਾਈਡਿੰਗ ਇਹ ਕਰਨੀ ਤੇ ਉੱਥੇ ਕੀ ਕਰਦੇ ਹਨ ਉਹ ਲੋਕ, ਉੱਥੇ ਤੇ ਥੋੜ੍ਹਾ ਕੁ ਜਿਹੜਾ ਧਰਤੀ ਨੂੰ ਪੁੱਟ ਦੇਣਾ, ਧਰਤੀ ਨੂੰ ਫਿਰ ਇੱਕ ਪੁੱਟ ਕਰਕੇ ਉੱਥੇ ਉਹ ਬਾਂਸ ਦੇ ਜਿਹੜੇ ਖੰਭੇ ਜਿਹੜੇ ਉਹ ਗੱਢ ਦਿੰਦੇ ਹਨ, ਉਹਦੇ ਨਾਲ ਰੱਸੀਆਂ ਬੰਨ ਦੇਣੀਆਂ ਕਿ ਉਹ ਹਿਲੇ ਨਾ ਕਰਕੇ। ਫਿਰ ਪਿਆਰਿਓ ਉਹ ਕੱਪੜੇ ਦਾ ਜੋ ਕਨਾਤ ਜਿਹੜੀ ਹੁੰਦੀ ਨਾ ਉਹਨੂੰ ਉਹਦੇ ਵਿੱਚ ਫਿੱਟ ਕਰ ਦਿੰਦੇ ਹਨ। ਬਹੁਤ ਥੋੜੇ ਸਮੇਂ ਦੇ ਵਿੱਚ ਪਿਆਰਿਓ, ਜਿਹਨੂੰ ਆਪਾਂ ਚਾਰ ਦੀਵਾਰੀ ਕਹਿੰਦੇ ਹਾਂ, ਚਾਰ ਦੀਵਾਰੀ ਜੇ ਪੱਕੀ ਤੌਰ ਤੇ ਬਣਾਉਣੀ ਹੋਵੇ ਤੇ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ, ਲੇਕਿਨ ਇਹ ਕੱਪੜੇ ਦੀ ਚਾਰ ਦੀਵਾਰੀ ਕਨਾਤ ਜਿਹੜੀ ਹੈ ਪਿਆਰਿਓ ਕੁਛ ਘੰਟਿਆਂ ਦੇ ਵਿੱਚ, ਅੱਧੇ ਘੰਟੇ ਦੇ ਵਿੱਚ ਹੀ ਪਿਆਰਿਓ ਇਹ ਵਧੀਆ ਜਿੱਥੇ ਕਨਾਤਾਂ ਹੁੰਦੀਆਂ ਆਪਾਂ ਵੇਖਦੇ ਹਾਂ। ਇਹ ਟੈਂਟ ਆਦਿਕ ਲਾਉਣ ਵਾਲੇ ਅੱਜ ਵੀ ਆਪਾਂ ਕਹਿ ਦਿੰਦੇ ਹਾਂ ਜੀ ਇੱਥੇ ਪਰਦਾ ਕਰਨਾ, ਹੁਣ ਉੱਥੇ ਇਹੋ ਜਿਹਾ ਪਰਦਾ ਲਾ ਦਿੰਦੇ ਪਿਆਰਿਓ ਤੇ ਪਰਦੇ ਦੇ ਇੱਥੋਂ ਦਾ ਜਗਤ ਵੱਖਰਾ ਹੋ ਜਾਂਦਾ, ਦੂਜੇ ਪਾਸੇ ਦਾ ਵੱਖਰਾ ਹੋ ਜਾਂਦਾ। ਜਿੱਥੇ ਆਰਜ਼ੀ ਤੌਰ ਤੇ ਪ੍ਰੋਗਰਾਮ ਕੀਤੇ ਜਾਂਦੇ ਪਰਦਾ ਹੀ ਹੁੰਦਾ, ਪਰਦੇ ਦੇ ਅੰਦਰ ਪ੍ਰੋਗਰਾਮ ਹੁੰਦਾ, ਬਸ ਪਰਦਾ ਹਟਾ ਦਿਓ ਬਾਹਰ ਦੀ ਦੁਨੀਆ ਹੋ ਜਾਂਦੀ ਹੈ। ਸੋ ਗੁਰੂ ਮਹਾਰਾਜ ਜੀ ਨੇ ਇਸ ਅਸਥਾਨ ਤੇ ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ

0: ਤਕ ਕਰਨਾ ਹੈ, ਭਾਣਾ ਵਰਤਾਉਣਾ ਸੱਚਖੰਡ ਗਮਨ ਕਰਨਾ ਹੈ। ਤੇ ਆਮ ਲੋਕਾਂ ਨੂੰ ਅਸੀਂ ਦੂਰ ਕਰਨਾ ਚਾਹੁੰਦੇ ਹਾਂ, ਦੂਰ ਰੱਖਣਾ ਚਾਹੁੰਦੇ ਹਾਂ। ਇਹਦਾ ਮਤਲਬ ਪਿਆਰਿਓ, ਉਸ ਵੇਲੇ ਨਾ ਇੱਥੇ ਵਧੀਆ ਸਾਰੇ, ਕਿਉਂਕਿ ਇੱਕ ਤਾਂ ਇਹ ਪਾਵਨ ਤਪ ਅਸਥਾਨ ਸੀ ਪੂਰਵਲੇ ਜਨਮ ਦਾ ਸਤਿਗੁਰੂ ਮਹਾਰਾਜ ਜੀ ਦਾ, ਤੇ ਪਾਤਸ਼ਾਹ ਜੀ ਚਾਹੁੰਦੇ ਕਿ ਇਹੀ ਅਸਥਾਨ ਤੇ ਚੌਂਕੜਾ ਲਾ ਕਰਕੇ ਆਪਾਂ ਹੁਣ ਤੇ ਸੱਚਖੰਡ ਗਮਨ ਕਰਨਾ ਹੈ। ਤੇ ਇੱਕ ਇਹ ਤੇ ਦੂਜੀ ਗੱਲ ਕਿ ਪੱਕੇ ਮਕਾਨ ਆਦਿਕ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਇਸ ਤਰ੍ਹਾਂ ਹੀ ਪਿਆਰਿਓ ਸੱਚਖੰਡ ਗਮਨ ਜੋਤੀ ਜੋਤ ਸਮਾਉਣਾ ਕੀਤਾ। ਲੇਕਿਨ ਉੱਥੇ ਨਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਉਹਦੇ ਵਿੱਚ ਜ਼ਿਕਰ ਆਉਂਦਾ ਕਿ ਪੱਕਾ ਜਿਹੜਾ ਕਮਰਾ ਬਣਿਆ ਹੋਇਆ ਸੀ ਉਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਵਿਰਾਜਮਾਨ ਸਨ। ਲੇਕਿਨ ਇੱਥੇ ਗੁਰੂ ਮਹਾਰਾਜ ਜੀ ਨੇ ਕਨਾਤ ਦਾ ਪਰਦਾ ਜਿਹੜਾ ਉਹਨੂੰ ਤਨਵਾਉਣਾ ਕੀਤਾ।
1: ਚੰਦਨ ਈਂਧਨ ਤੇ ਸਮਾਨ,
0: ਫਿਰ ਸਿੰਘਾਂ ਨੂੰ ਕਿਹਾ ਕਿ ਭਾਈ ਜੋ ਚੰਦਨ ਦੀ ਲੱਕੜ ਆਦਿਕ ਜੋ ਲਿਆਉਣੀ ਕੀਤੀ ਨਾ ਉਹਦੇ ਵਿੱਚ ਰੱਖ ਦਿਓ।
1: ਚੋਲੇ ਹੋ ਚਿਤਾਰਚ,
0: ਤੇ ਉੱਥੇ ਜਾ ਕਰਕੇ ਕਨਾਤ ਦੇ ਵਿੱਚ ਜਾ ਕਰਕੇ ਜਿਸ ਤਰ੍ਹਾਂ ਕੋਈ ਬੰਦਾ ਚਲਾਣਾ ਕਰ ਜਾਵੇ ਉਹਨੂੰ ਲਾਂਬੂ ਦੇਣਾ ਹੋਵੇ ਤੇ ਆਪਾਂ ਚਿਖਾ ਸਜਾਉਂਦੇ ਹਾਂ ਲੱਕੜ ਦੀ, ਪਿਆਰਿਓ ਇਹੋ ਜਿਹੀ ਬਣਤਰ ਬਣਾਈ ਜਾਂਦੀ ਹੈ ਜਿਸ ਤਰ੍ਹਾਂ ਸੇਜਾ ਬਣਾਉਂਦੇ ਆ ਇਸ ਤਰ੍ਹਾਂ ਹੀ ਪਿਆਰਿਓ ਲੱਕੜ ਦੀ ਜਿਹੜੀ ਉਹਨੂੰ ਚਿਖਾ ਬੋਲਦੇ ਆ। ਉਹ ਚਿਖਾ ਪਾਤਸ਼ਾਹ ਜੀ ਨੇ ਕਿਹਾ ਇਸ ਥਾਂ ਤੇ ਤੁਸੀਂ ਸਜਾਉਣਾ ਕਰੋ। ਸਭ ਤੋਂ ਪਹਿਲੇ ਆ ਧਰਤੀ ਜਿਹੜੀ ਹੈ ਕਨਾਤ ਦੇ ਅੰਦਰ ਵਾਲੀ ਧਰਤੀ ਜਿਹੜੀ ਹੈ ਤੇ ਪਹਿਲੇ ਜ਼ਮਾਨੇ ਦੇ ਵਿੱਚ ਗੇਰੂ ਹੋ ਗਿਆ ਗੋਹਾ ਆਦਿਕ ਇਹਦੇ ਨਾਲ ਲੇਪਣ ਕੀਤਾ ਜਾਂਦਾ ਹੈ। ਸੋ ਮਹਾਰਾਜ ਨੇ ਕਿਹਾ ਇਹਨੂੰ ਚੰਗੀ ਤਰ੍ਹਾਂ ਇਹਨੂੰ ਗੋਹੇ ਆਦਿਕ ਦੇ ਨਾਲ ਲੇਪਣ ਕਰਨਾ ਕਰੋ। ਉਸ ਤੋਂ ਬਾਅਦ ਕੁਸ਼ਾ ਆਦਿਕ ਉਹਨੂੰ ਵਿਛਾ ਦਿਓ। ਫਿਰ ਬਾਅਦ ਦੇ ਵਿੱਚ ਬਹੁਤ ਸੋਹਣੀ ਚੰਦਨ ਦੀ

ਹੁਣ ਦੇਰੀ ਨਾ ਕਰੋ ਭਾਈ, ਤੁਰੰਤ ਜਾ ਕਰਕੇ ਇਹਦੀ ਤਿਆਰੀ ਕਰਨਾ ਕਰੋ। ਤੇ ਆਪ ਪਾਤਸ਼ਾਹ ਜੀ ਨੇ ਕਹਿ ਦਿੱਤਾ, ਖਾਲਸਾ ਜੀ ਅਸਾਂ ਪਹਿਲਾਂ ਹੀ ਕਮਰ ਕੱਸਾ ਕੱਸ ਲਿਆ, ਤਿਆਰੀ ਕਰ ਲਈ, ਇਸ਼ਨਾਨ ਪਾਨ ਕਰ ਲਿਆ, ਸੋਹਣੇ ਵਸਤਰ ਆਦਿਕ ਨੂੰ ਧਾਰਨ ਕਰਨਾ ਕੀਤਾ, ਆ ਸੋਹਣੀ ਨਵੀਂ ਪੁਸ਼ਾਕ ਵੀ ਧਾਰਨ ਕਰ ਲਈ ਹੈ। ਹੁਣ ਇਹ ਤੋਂ ਬਾਅਦ ਜੀ ਕਿ ਹਾਂਜੀ ਬਾਅਦ ਵਿੱਚ ਆਪਾਂ ਇਹ ਕਰਨਾ।

0: ਮੇਖ ਭਾਵ ਕੇ ਚੰਗੀਆਂ ਮੇਖਾਂ ਜਿਹੜੀਆਂ ਉਹਨੂੰ ਗੱਢ
1: ਕਰਕੇ
0: ਉਹ ਡੋਰਾਂ ਜਿਹੜੀਆਂ ਹਨ ਲੱਕੜਾਂ ਨੂੰ ਗੱਢ ਕਰਕੇ ਉਹਦੇ ਨਾਲ ਡੋਰਾਂ ਬੰਨਣੀਆਂ ਕੀਤੀਆਂ ਕਿ ਆ ਕਨਾਤ ਹਵਾ ਦੇ ਨਾਲ ਕਿੱਥੇ ਹਲ ਨਾ ਜਾਵੇ। ਫਿਰ ਅੰਦਰ ਜਾ ਕਰਕੇ

0: ਨਾਲ ਪਿਆਰੇ ਕਨਾਤ ਨੂੰ ਦ੍ਰਿੜਤਾ ਦੇ ਨਾਲ ਬੰਨ ਲੈਣਾ ਕੀਤਾ।
1: ਹੁਤਾਸਨ ਪਰ ਹੈ ਨਾ ਗਿਰ ਕੇ,
0: ਜੇ ਕੋਈ ਇਹ ਜਲਤ ਹੁਤਾਸਨ ਇਹਦੇ ਵਿੱਚ ਕੋਈ ਗਿਰ ਕਰਕੇ
1: ਪ੍ਰਕਾਰ
0: ਇਸ ਤਰ੍ਹਾਂ ਪਿਆਰਿਓ ਕਿ ਜਦੋਂ ਇਹ ਲੱਕੜਾਂ ਨੂੰ ਆਗ ਲੱਗ ਜਾਵੇ, ਕਈ ਵਾਰੀ ਉਹ ਲੱਕੜਾਂ ਹਲ ਜਾਂਦੀਆਂ, ਚਿਖਾ ਵੀ ਸਜਾ ਜਦੋਂ ਤਿਆਰ ਕੀਤੀ ਜਾਂਦੀ ਨਾ, ਆਪਾਂ ਵੇਖਦੇ ਹਾਂ ਪੂਰੀ ਤਰਤੀਬ ਦੇ ਨਾਲ ਬਣਾਇਆ ਜਾਂਦਾ। ਕਈ ਵਾਰੀ ਚਿਖਾ ਜਿਹੜੀ ਹੈ ਤੇ ਉਹ ਪੱਕੀ ਨਾ ਹੋਵੇ, ਹਲ ਜਾਵੇ ਤੇ ਲੱਕੜਾਂ ਖਿਸਕ

0: ਪਾਤਸ਼ਾਹ ਦੀ ਤੋਂ ਬਾਤ ਸਾਨੂੰ ਕੌਣ ਉਪਦੇਸ਼ ਦੀ ਬਖਸ਼ਿਸ਼ ਕਰੇਗਾ?
1: ਉਦੇਸ਼ ਨਿਜ ਬੀਚ
0: ਵਿਦੇਸ਼, ਆਪਾਂ ਦੇਸ਼ ਦਾ ਤਿਆਗ ਕਰਕੇ ਵਿਦੇਸ਼ ਦੇ ਵਿੱਚ ਆਏ ਹਾਂ।
1: ਇਤਿਹਾਸਿਕ ਉਰ ਵਿਖੇ ਵਿਚਾਰ,
0: ਇਤਿਹਾਸਿਕ ਸੰਗਤਾਂ ਆਪਣੇ

ਕਾਰਜ ਦੱਸਿਆ ਜੋ ਸੇਵਾ ਲਾਉਣੀ ਕੀਤੀ ਉਹ ਵੀ ਸੇਵਾ ਗੁਰੂ ਕੀਆਂ ਸੰਗਤਾਂ ਗੁਰੂ ਕਾ ਖਾਲਸਾ ਬੜੇ ਪਿਆਰ ਦੇ ਨਾਲ ਕਰ ਰਿਹਾ ਹੈ। ਇੱਥੇ ਸਾਧ ਸੰਗਤ ਜੀ ਅਧਿਆਇ ਦੀ ਸਮਾਪਤੀ ਨਾਲ ਸਮਾਂ ਜਿਹੜਾ ਉਹਦੀ ਵੀ ਸਮਾਪਤੀ ਹੈ ਤੇ ਆਪ ਸਾਰੀਆਂ ਸੰਗਤਾਂ ਦੇ ਅੱਗੇ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਸਾਹਿਬ ਜੀ ਅਤੇ ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਗੁਰਦੁਆਰਾ ਲੰਗਰ ਸਾਹਿਬ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਗੁਰਦੁਆਰਾ ਰਤਨਗੜ੍ਹ ਸਾਹਿਬ ਜੀ ਦਾ ਉਦਘਾਟਨ ਮਿਤੀ 3 ਤਰੀਕ ਨੂੰ ਭਾਵ ਕਿ ਕੱਲ੍ਹ ਵਾਲੇ ਦਿਨ ਕੀਤਾ ਜਾਵੇਗਾ ਤੇ ਉੱਥੇ ਜੋ ਸੋਹਣੇ ਦੀਵਾਨ ਸਜਾਏ ਜਾ ਰਹੇ ਹਨ ਸਜੇ ਦੀਵਾਨਾਂ ਦੇ ਵਿੱਚ ਅੰਮ੍ਰਿਤਮਈ ਕੀਰਤਨ ਤੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ ਉਪਰੰਤ ਹਰਜਸ ਕੀਰਤਨ ਹੋਵੇਗਾ। ਤਕਰੀਬਨ ਸਾਧ ਸੰਗਤ ਜੀ 12:30 ਵਜੇ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸੋ ਆਪ ਸਾਰੀਆਂ ਸੰਗਤਾਂ ਨੂੰ ਇਹ ਨਿਮਰਤਾ ਸਹਿਤ ਮਹਾਂਪੁਰਖਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ੍ਹ ਗੁਰਦੁਆਰਾ ਰਤਨਗੜ੍ਹ ਸਾਹਿਬ ਜੀ ਦੇ ਉਦਘਾਟਨ ਸਮਾਰੋਹ ਦੇ ਉੱਤੇ ਇਹਨਾਂ ਪਾਵਨ ਸਮਾਗਮਾਂ ਦੇ ਉੱਤੇ ਪਹੁੰਚ ਕਰਕੇ ਲੰਗਰ ਪ੍ਰਸ਼ਾਦਾ ਛਕ ਕਰਕੇ

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ। ਸੋ ਸਦਾ ਹੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕਿ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਖੇਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹ

ਮਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦਰਗ ਜੀਵੈ ਦਰਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ

ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ।

ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਹਿਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ, ਵਰਤੈ ਜੀ ਤੂੰ ਆਪੇ ਕਰੈ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ

ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ

ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪਟ ਪਟ ਕੀ ਜਾਨੈ

ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ ਜੋ ਨਿਜ ਪ੍ਰਮ ਸੋ ਕਹਿ ਹਾਂ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਿੰਦੁਈ ਏਕ ਹੈ ਬਿਵਿਚਾਰ ਕਿਛੁ ਨਾਹਿ, ਜਲ ਤੇ ਉਪਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ

ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਵੱਲੋਂ ਜੀ, ਫਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ ਵੱਲੋਂ ਜੀ, ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸਨ ਜਗਤ, ਤਖਤ ਸੱਚ ਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਵੱਲੋਂ ਜੀ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ੍ਰੀ ਵਾਹਿਗੁਰੂ ਜੀ।

ਵਾਹਿਗੁਰੂ ਜੀ ਦੋਹਰਾ ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿਚ ਲਾਏ ਪੂਰਨ ਕਰੋ ਗ੍ਰੰਥੀ ਹੈ ਤੁਮ ਹੈ ਕਰੋ ਸਹਾਇ ਤ੍ਰਿਭੰਗੀ ਛੰਦ ਅਕਾਲ ਜੀ ਉਸਤਾਦ।

ਦਿਨ ਤਰੀਖ ਨੂੰ ਗੁਰਦੁਆਰਾ ਰਤਨਗੜ੍ਹ ਸਾਹਿਬ ਜੀ ਦੇ ਨਵੇਂ ਗੁਰਗੁਰ ਦਾ ਉਦਘਾਟਨ ਕੀਤਾ ਜਾਵੇਗਾ। ਕੱਲ੍ਹ ਸਵੇਰੇ ਰੱਖੇ ਹੋਏ ਪਾਠਾਂ ਦੇ ਭੋਗ ਪੈਣਗੇ, ਉਪਰੰਤ ਸੋਹਣੇ ਦੀਵਾਨ ਸਜਣਗੇ, ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਕੱਲ੍ਹ ਸਵੇਰੇ ਗੁਰਦੁਆਰਾ ਰਤਨਗੜ੍ਹ ਸਾਹਿਬ ਵਿਖੇ ਹਾਜ਼ਰੀ

ਵਾਹਿਗੁਰੂ ਕੀ ਲਾਜ ਸੋ ਅਮਿਤਾਸ ਤੁਹਾਰ ਦੁਹਰਾ ਰਾਜ ਤ੍ਰੇਗਾ ਖਾਲਸਾ ਆਗੀ ਰਹਿ ਨ ਕੋਈ ਵਾਰ ਹੋਏ ਸਭ ਲਹਿੰਗੇ ਬੱਚੇ ਸਨ ਜੋ ਹੋਰਾ ਫੁਟਕੀ ਸਵਾ ਮਲੇਸ਼ ਕੀ ਕਰਦਾ ਪਾਸਾ ਡੰਕਾ ਵਾਜੇ ਫੇਕਾ ਨਹਿਕ ਡੰਕਾ ਉਤਾਰ ਚਤ ਚਕਰਵਰਤੀ ਚਤ ਚਕਰਭੂਤੇ ਸੁਯਮ ਬਹੁ ਸੁਮ ਸਰਦਾਰ ਸਰੂਪੇ ਦੁਕਾਲ ਕਰਨਾਸੀ ਦਇਆਲ ਸਰੂਪੇ ਸਦਾ ਅੰਗ ਸੰਗੇ ਅਭੰਗ ਗੁਰੂ ਤੇ ਦੇਗ ਤੇ ਗੋਪਤ ਨੂੰ ਤਕ ਮੇਰ ਵਿਆਪ ਤਜ ਨਾਨਕ ਰੋਮ ਸਿੰਘ ਸੇ ਕਾਲ ਜੀ ਸਹਾਈ ਦਰਬਾਰ ਨੇ ਤੋ ਦਰਬਾਰਾ ਸਚਨ ਸੰਕਾਰਾ।

Pega, galiba babula sindi na hinsindi da.

0: पैगा गाली बाबा भोला सिंह जी नहीं सिंह जी दा
1: बोले।

0: श्री साहिबा महाराजा रणजीत सिंह जी शहर है पंजाब।
1: बोल

श्रीजाबा महाराजा रणजीत सिंह जी शहर है पंजाब।

కృపాన్ కలిగి ధర స్వామి దాని శ్రీ గురు గోపిన సింధి మా

इधर रख, थोड़ा पीछे।

ਗਜ ਕੇ ਜੇਕਰ ਅਗ ਜਾਵੇ ਸੋਹਣੀਆਂ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਬਰਿਆ ਅਕਾਲ ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ।

0: ਆਕਾ ਲਖ ਕਰੋੜ ਸੱਚੇ ਸਪਤਾਂ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਗੁਰ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੋ ਕਚਨ ਕਚ ਮਹਲਾ ਪਹਿਲਾ
1: ਵੱਡੀ ਵਡੇਜਾ ਵੱਡਾ ਨਾਮ ਵੱਡੀ ਵਡੇਜਾ ਸੱਚਨੀਆਂ ਵੱਡੀ ਵਡੇਜਾ ਨਹਿ ਚਲਤਾ।

ਆਪੇ ਤਰੰਬਾਹ ਲਿਆ ਉੱਥੇ ਸੱਚੀ ਸਿੱਧ ਨੇ ਬੜੇ ਚੁੜਮ ਕੱਢੀ ਜਜਮਾ ਲਿਆ ਥਾਉਣ ਪਾਨ ਕੁੜੀਆਰ ਮੂੰਹ ਕਾਲੇ ਤੇ ਜੁਗਤਾ ਲਿਆ ਤੇਰੇ ਨਾਰ ਤੇ ਸਿੱਜਣ ਗਏ ਹਰ ਗਏ ਸਿੱਟ।

ਵਿਸਮਾਦ ਸਾਲਾ

ਪਾਇਆ, ਇਹੋ ਜਿਹੇ ਬੋਤੀ ਜਨਮ ਭਰਮੀ ਆ, ਤਾ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋਣ ਸਭ ਸੁਣੋ ਲੁਕ ਸਵਾਇਆ, ਸਤਿਗੁਰੂ ਮਿਲੇ ਸਚ ਪਾਇਆ, ਜਿੰਨੇ ਵਿੱਚ ਹੋ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਜਾਈਏ ਜੂ ਪ੍ਰਸਤਿ ਸਦਾਦੀ ਖਾਜੇ ਅਗ ਗਵਾਈਏ ਜੇ ਲੋੜੇ ਚੰਗਾ ਪੜਾ ਕਰ ਪੁਨੋ ਨਿਸਦਾਈਏ ਜੇ ਜਰਵਾਣਾ ਪਰ ਹਰੇ ਚਰਵੇਸ ਕਰਦੀ ਆਈਏ।

ਪੌੜੀ ਬੀ ਸਤਿਗੁਰ ਕਿਰਿਆ ਨਾ ਪਾਇਓ ਬੀ ਸਤਿਗੁਰ ਕਿਰਿਆ ਨਾ ਪਾਇਆ ਸਤਿਗੁਰੂ ਵਿੱਚ ਆਪ ਰੱਖਿਓ ਕਰ ਪ੍ਰਗਟਾ ਸੁਣਾਇਆ ਸਤਿਗੁਰੂ ਮਿਲੇ ਸਦਾ ਮੁਕਤੇ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ ਜੀ ਸੱਚ

ਹਾਂ ਵਿੱਚ ਸਚਿਆਰ ਕੁੜਿਆਰ ਹਾਂ ਵਿੱਚ ਪਾਪ ਨਿਵਿਚਾਰ ਹਾਂ ਵਿੱਚ ਨਰਕ ਸੁਰਗ ਅਵਤਾਰ ਹਾਂ ਵਿੱਚ ਹੱਸੈ ਹਾਂ ਵਿੱਚ ਰੋਵੈ ਹਾਂ ਵਿੱਚ ਭਰੀਐ ਹਾਂ ਵਿੱਚ ਧੋਵੈ ਹਾਂ ਵਿੱਚ ਜਾਤੀ ਜਿਨਸੀ ਖੋ

ਸਤਿਗੁਰੂ ਮਿਲ ਸਤਪਾ ਜਿਨ ਕਾ ਹਿਰਦੇ ਸਚ ਵਸਾਇਆ, ਮੂਰਖ ਸਦਨਾ ਜਾਣਨੇ ਮਨਮੁਖੀ ਜਨਮ ਗਵਾਇਆ।

ਨੀਵੇ ਨਾਨਕਾ ਗੁਣ ਚੰਗਿਆਇਆ ਤਤ ਸਭ ਕੋ ਨੀਵੇ।

ਮੋੜੀ ਸਾਹਿਬ ਹੋ ਦਿਆਲ ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮਨੇ ਹੋਏ ਪ੍ਰਮਾਤਾ ਕਸਮੇ ਕਾ ਮਿਲ ਪਾਏ ਸੇ ਕਸਮੇ ਪਾਵੇ ਸੋ ਕਰੇ ਮਨੋ ਚਿੰਦੀਆ ਸੁਪਲ ਪਾਏ ਸੀ

ਗੁੜ ਚਿੱਤੇ ਅੰਦਰ ਸੱਪੂ ਵਿਘਨ ਗ੍ਰੀ ਹੇਠ ਚਲੈਂਦਾ ਆਪੇ ਦੇਵੜੀਆਂ ਆਪੇ ਹੀ ਕਰਮ ਕਰੈਂਦਾ ਵੱਡੂ ਵਡਾ ਵਡ ਵਿਦਨੀ ਸਿਰੇ ਸਿਰ ਤੰਦੇ ਲੈਂਦਾ ਨਦਰ ਪੁੱਟੀ ਜੇ ਕਰੇ ਸੁਲਤਾਨਾ ਕਹੋ ਕਰੈਂਦਾ ਦਰ